ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਪੁਰਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਆਪ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ, ਸਰਦਾਰ ਪਰਮਿੰਦਰ ਸਿੰਘ, ਬੀਬੀ ਜਸਮੀਨਾ ਕੌਰ, ਅਲੀਨਾ ਸਿੰਘ, ਜੇਡਨ ਸਿੰਘ ਜੱਬਲ, ਸਤਿਗੁਰੂ ਜੀ ਆਪ ਜੀ ਦੇ ਸਨਮੁਖ ਅਰਦਾਸ ਬੇਨਤੀ ਹੈ। ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀਓ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਵਾਸਤੇ ਅਰਦਾਸ, 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਤਿਗੁਰੂ ਜੀ, ਪਰਿਵਾਰ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸ਼ੁੱਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਿਰਪਾਲਤਾ ਕਰੋ ਸਤਿਗੁਰੂ ਜੀ, ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸਤਿਗੁਰੂ ਜੀ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: एक ओंकार सतनाम कर्ता पुरख निरभउ निरवैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच। सोचै सोच न होवै जे सोची लख वार चुपै चुप न होवै जे लाए रहा लिवतार। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ। ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ। ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ ਵਿਣਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ। ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਬਲ ਆਕਾਸ਼ ਸੁਣਿਆ ਜੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ
1: ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸੁਨਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਭੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸੱਤ ਸੰਤੋਖ ਗਿਆਨ ਸੁਣਿਆ ਅੱਠ ਸੜਕਾਂ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗਾ ਸਾਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਣ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਦੇ ਪਾਵੇ ਰਾਹ ਸੁਣਿਆ ਹੱਥ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਵੇ ਕੰਨ ਵਿਚਾਰ ਸਨੰਦ ਰੰਜਨ ਹੋਏ ਜੇ ਮਨ ਬੋਧੇ ਮਨੈ ਸਗਲ ਭਵਨ ਕੀ ਸੋਧਈ ਮਨੈ ਮੂੰਹ ਝੂਟਾ ਨਾ ਖਾਏ ਮਨੈ ਜਮਕੈ ਸਤ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਾਤ ਸਿਵ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵੈ ਮੋਖ ਦੁਆਰ ਮਨੈ ਪਰਵਾਰ ਸਾਧਾਰ ਮਨੈ ਤਰੈ ਤਾਰੇ ਗੁਰਸਿੱਖ ਮਨੈ ਨਾਨਕੀ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚੇ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਮਾਨ ਪੰਚੇ ਸੋਹੈ ਦਰ ਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰੇ ਕਰਤੇ ਕਹਿ ਕਰਨੇ ਨਾਹੀ ਸੁਮਾਰੇ ਤਉ ਤਨਮ ਦਿਆ ਕਾ ਭੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੋ ਵਸਤਿਆਰ ਤਮਨੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਨੇ ਕਮਜ਼ੋਰ ਜੀ ਜਾਤ ਰੰਗਾ ਕੇ ਨਾਵ ਸੋਹਣਾ ਲਿਖਿਆ ਬੁੜੀ ਕਲਾਮ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਾਲਿਆ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਨ ਕਾ ਵਿਚਾਰ ਵਾਰੇ ਜਾਵੇ ਇੱਕ ਵਾਰ ਜੁੱਤ ਪਾਵੇ ਸਾਈ ਭਲੀ ਕਾਰ ਤੂਸਰਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਅਨੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੁਨ ਮੋਹ ਭਖ ਸਾਰ ਅਸੰਖ ਮੋਹ ਲਿਬਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਰ ਜਾਵੇ ਇੱਕ ਵਾਰ ਜੁੱਤ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰੇ ਅਸੰਖ ਚੋਰੇ ਹਰਾਮ ਖੋਰੇ ਅਸੰਖ ਮੂਰਖ ਜਾਹੇ ਜੋਰੇ ਅਸੰਖ ਗਲ ਬਣ ਤਿਆ ਕੋ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੇ ਕੁੜੇ ਫਰਾਹੇ ਅਸੰਖ ਮਲੇ ਸਹੀ ਵਾਲ ਭਖ ਖਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨਿਜ ਕਹੇ ਵਿਚਾਰ ਵਾਰਾਂ ਜਾਵਾ ਇੱਕ ਵਾਰ ਜੁੱਤ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਅਸੰਖ ਤਾਵੇ ਅਗਮ ਅਗਮ ਸੰਕਲ ਸੰਕ ਸਿਰ ਭਾਰ ਹੋਇ ਅਕਰੀ ਨਾ ਵਕਰੀ ਸਲਾਹ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਣ ਬੋਲਣ ਵਾਣ ਕਰ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤੇ ਉੱਤੇ ਪਾਹੇ ਜਿਤਾ ਕੀਤਾ ਤੇ ਤਨਾਉ ਬਿਨਾ ਬਿਨਾਈ ਕੋ ਥਾਉ ਕੁਦਰਤ ਕਮਲ ਕਹਾਂ ਵਿਚਾਰੇ ਵਾਰੇ ਜਾਵੇ ਇੱਕ ਵਾਰੇ ਜੁੱਤ ਪਾਏ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰੀ ਮਾਤਾ ਪਾਪਾ ਕੈ ਸੰਗ ਉਹ ਤੋਂ ਪਹਿਨਾ ਵੈ ਕਰਾਂ ਗਈ ਪੁੰਨੀ ਪਾਪੀ ਆਕਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਓ ਜਾਓ ਤੀਰਥ ਤਪ ਦਿਆ ਦਾਤ ਦਾਨ ਜੇ ਕੋ ਪਾਵੈ ਤਿਨਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਾਰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾ ਸਤਾਥ ਬਾਣੀ ਬਰਮਾਓ ਸਤ ਸੁਣ ਸਦਾ ਮਨ ਚਾਓ ਕਵਣ ਸਵੇਲਾ ਭਗਤ ਕਵਣ ਕਵਣ ਚਿਤ ਕਵਣ ਵਾਰ ਕਵਣ ਸਰੁਤੀ ਮਾਉ ਕਵਣ ਜਿਤੋਂ ਆਇਆ ਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਤੇ ਤਈ ਮਨ ਜੋਗੀ ਜਾਣੈ ਰੁਤਮਾਨ ਕੋਈ ਜਾਂ ਕਰਤਾ ਸਠੀ ਕਰਦਾ ਜੇ ਆਪੇ ਜਾਣੈ ਸੋਈ ਕੇਵ ਕਰ ਆਖਾਂ ਕੇਵ ਸਲਾਹੀ ਕਿਉਂ ਬਾਨੀ ਕੇਵ ਜਾਣਾ ਨਾਨਕ ਆਖਣ ਸਾਪੋ ਆਖਾਂ ਇੱਕ ਦੂਜੇ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਪਾਤਾਲ ਪਾਤਾਲ ਲੱਖ ਆਗਸ ਆਗਾਸ ਓੜ ਕੋੜ ਕੋ ਪਾਸ ਕੇ ਬੀਜ ਕਹਿਣਿਕ ਬਾਤ ਸਹਿਸ ਅਠਾਰਾਂ ਹੀ ਕਹਿਣਿਕ ਤੇ ਬਾਸ ਲੇਖ ਧਾਤ ਲੇਖਾ ਤਾਂ ਲਿਖੀਆਂ ਲੇਖਾਂ ਹੋਏ ਬਣਾਸ ਨਾਨਕ ਵੰਡਾ ਆਖੀਆਂ ਆਪੇ ਜਾਣਾ ਆਪ ਸਲਾਹੀ ਸਲਾਹੀ ਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਹਿ ਪਵੇ ਸਮੁੰਦਰ ਜਾਣੀਆਂ ਸਮੁੰਦਰ ਸੁਲਤਾਨ ਗ੍ਰਹਿ ਸੇਤੀ ਮਾਲਤਨ ਕੀੜੀ ਤੁਲਨ ਹੋਵਨੀ ਜੇ ਤੇ ਸਮਨ ਬਿਸਰਾਇ ਅੰਤਨ ਸਿਫਤੇ ਕਰਨ ਅੰਤ ਅੰਤਨ ਕਰਨ ਜੀ ਨਯੰਤ ਅੰਤਨ ਵੇਖਣ ਤੁਨ ਨਯੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾ ਵਾਰ ਅੰਤ ਕਰਨ ਕੀਤੇ ਮਿਲਣਾ ਹੈ ਤਾਂ ਕਿ ਅੰਤਨ ਪਾਏ ਜਾਹੇ

ਕਰ ਕਿਤੇ ਲਲਨ ਕੁਰਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁੱਖ ਭੁੱਖ ਸਾਦਈ ਮਾਰ ਏ ਪੈਦਾਤ ਤਰੀ ਦਾ ਤਾਰ ਬੰਦ ਕਲਾ ਥੀ ਭਾਣਾ ਹੋਈ ਹੋਰ ਆਖਣ ਤੱਕ ਕੋਈ ਜੇ ਕੋ ਕਰਕੇ ਆਖਣ ਪਾਏ ਉਹ ਜਣ ਜਿੱਤੇ ਮੂੰਹ ਖਾਏ ਆਪੇ ਜਾਣ ਆਪੇ ਦੀਆਂ ਕਰਤੇ ਪੇ ਕਈ ਕਈ ਜਿਸ ਨੂੰ ਬਖਸੇ ਸਿਫਤ ਸਲਾਮ ਨਾਨਕੀ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰੇ ਅਮੁੱਲ ਵਾਪਾਰੀ ਮੁੱਲ ਭੰਡਾਰੇ ਅਮੁੱਲਾ ਮੈਂ ਮੁੱਲ ਜਾਹੇ ਅਮੁੱਲ ਭਾਈ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲੀ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਅੱਖ ਨ ਜਾਈ ਅੱਖ ਅੱਖ ਰਹੇ ਲਿਬਨਾਈ ਅੱਖ ਵੇਦ ਪਾਠ ਪੁਰਾਣ ਅੱਖ ਪੜੇ ਕਰੇ ਵਿਖਿਆਣ ਅੱਖ ਬਰਮੀ ਅੱਖ ਇੰਦ ਅੱਖ ਗੋਪੀ ਤੈ ਗੋਬਿੰਦ ਅੱਖ ਇਤ ਅੱਖ ਸਿੱਧ ਅੱਖ ਕੀਤੇ ਕੀਤੇ ਬੁੱਧ ਅੱਖ ਦਾਨਵ ਅੱਖ ਦੇਵ ਅੱਖ ਸੁਰ ਨਾਲ ਮੁੰਜਨ ਸੇਵ ਕਿਤੇ ਅੱਖ ਅੱਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਹੇ ਤਾਂ ਅੱਖਣ ਤੱਕ ਕਈ ਕੇ ਜੇ ਵਿੜ ਪਾਵੇ ਤੇ ਵਿੜ ਹੋਏ ਨਾਨਕ ਜਨ ਸੱਚਾ ਸੋਏ ਜੇ ਕੋ ਅੱਖ ਹੀ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਨ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੀ ਬਾਜੀ ਨਾਦਨਿਕ ਸੰਕਾਹੀ ਕੀਤੀ ਬਾਵਨ ਹਾਰੀ ਕੀਤੀ ਰੰਗ ਪ੍ਰੇਮ ਸੁਕੀਨ ਕੀਤੀ ਗਾਵਨ ਹਾਰੀ ਗਾਵੈ ਤੋਨੋ ਪਣ ਪਣੀ ਬੈ ਸੰਤਰੀ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੀ ਗਾਵੈ ਇਸ ਬ੍ਰਹਮ ਦੇਵੀ ਸੁਣ ਸਵਾਰੀ ਗਾਵੈ ਇੰਦ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸੇ ਸਮਾਧੀ ਅੰਦਰ ਗਾਵੈ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰੇ ਯੁਗ ਯੁਗ ਵਿਦਾਂ ਨਾਲੇ ਗਾਵੈ ਮੋਹਣ ਅਮਨ ਮੋਹਨ ਸੁਰਗਾਈ ਮਾਛ ਪਿਆਲੇ ਗਾਵਨ ਰਤਨ ਪਾਈ ਤੀਰੀ ਅੱਠ ਸੱਠ ਤੀਰਥ ਨਾਲੇ ਗਾਵੈ ਜੋਧਮਾ ਬਲ ਸੂਰਾ ਗਾਵੈ ਖਾਣੀ ਚਾਰੀ ਗਾਵੈ ਖਾਂਡੇ ਮੰਡਲੇ ਵਰਪੰਡਾ ਕਰ ਕਰ ਕੇ ਤਾਰੀ ਸੀ ਤੁਨ ਗਾਵੈ ਜੋਤ ਭਾਵਨ ਰਤੀ ਤੇਰੀ ਭਗਤ ਰਸਾਲੀ ਹੋਰ ਕੀਤੇ ਗਾਵਨ ਸੀ ਮੈਂ ਚਿਤਨ ਆਵਨ ਨਾਨਕਿਆ ਵਿਚਾਰੀ ਸੋਈ ਸੋਈ ਸੱਚ ਸਹਿ ਸੱਚ ਸਾਚੀ ਨਾਈ ਹੈਪੀ ਹੋਸੀ ਜਾਇ ਨਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰਕ ਜਿਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤੇ ਸੀ ਵਡਿਆਈ ਜੋ ਤਿਸ ਪਾਵੇ ਸੋਈ ਕਰਤੀ ਉਪਨ ਕਰਨਾ ਜਾਈ ਸੋ ਪਾਤ ਪਾਤ ਸਾਹਿਬ ਨਾਨਕ ਰਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕਰੇ ਬਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਅਨਾਤ ਜੁਗ ਜੁਗੇ ਕੋ ਬੇਸ ਭੁਗਤ ਗਿਆਨ ਦਿਆ ਭੰਡਾਰ ਨਹੀਂ ਘਾਟ ਘਾਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਵਰਾ ਸਾਧ ਸੰਯੋਗ ਵਿਯੋਗ ਦੁਕਾਨ ਚਲਾਵੈ ਲਿਖੇ ਆਵੈ ਭਾਗ ਆਦੇ ਤਿਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸਭ ਇੱਕ ਅਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀਵਾਨ ਜੇ ਵੀ ਤਿਸ ਪਾਵੈ ਤਿਵ ਚਲਾਵੈ ਜੇ ਹੋਵੈ ਪ੍ਰਮਾਣ ਉਹ ਵੇਖੈ ਨਦਨ ਆਵੈ ਬਹੁਤਾ ਵਡਾਣ ਆਦੇ ਤਿਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸਭ ਆਸਣ ਲੋ ਲੋ ਭੰਡਾਰ

ਜੋ ਕਿਸੇ ਪਾਸੋਇ ਕਾ ਵਾਰ ਕਰ ਕਰ ਵੇਖੈ ਸਜਣ ਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਸਹਿ ਆਦੇਸ ਆਦਾ ਨੀਨਾ ਨਾਦਾ ਨਾਹਤ ਜੁਗ ਜੁਗੇ ਕੋ ਵੇਸ। ਇੱਕ ਦੋ ਜੀਪੋ ਨਾ ਖੋਏ ਨਾ ਖੋਵੈ ਲਖ ਬੀਸ, ਲੱਖ ਲਗਿੜਾ ਆਖਿਆ ਇੱਕ ਨਾਮ ਜਗਦੀਸ਼। ਏ ਤਰੇ ਪਤ ਪੜੀਆਂ ਚਿੜੀਆਂ ਹੋਇਆ ਕੀਸ, ਸੁਣ ਗੰਨਾ ਆਕਾਸ ਕੀ ਕੀਟਾ ਆਈ ਰੀਸ। ਨਾਨਕ ਨਾਰੀ ਪਾਈਐ ਕੁੜੀ ਕੂੜਾ ਠੀਸ, ਆਖਣ ਜੋਰ ਚੁਪੈ ਨਾ ਜੋਰ, ਜੋ ਨ ਮੰਗਣ ਦੇ ਨਾ ਜੋਰ, ਜੋ ਨ ਜੀਵਨ ਮਨ ਨ ਜੋਰ, ਜੋ ਨ ਰਾਜਮਾਨ ਮਨ ਸੋਰ, ਜੋ ਨ ਸੁਤੀ ਗਿਆਨ ਵਿਚਾਰ, ਜੋ ਨ ਜੁਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਰਤੀ ਰੁਤੀ ਥਿੱਤੀ ਪਾਰ, ਪੁਣ ਪੁਣ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਯੂਤ ਕੇ ਨੰਗ, ਤਿਨਕੀ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿਥੈ ਸੋਨ ਪੰਚ ਪ੍ਰਵਾਨ, ਨਦੀ ਕਰਮ ਪਵੈ ਨਿਸ਼ਾਨ, ਕਚ ਪਕਾਈ ਉਥੈ ਪਾਈ, ਨਾਨਕ ਗਏ ਜਾਪੈ ਜਾਈ, ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾਏ ਆਖੋ ਕਰਮ, ਕੀਤੇ ਪਾਵਣ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਵਰਮ ਕਾਂਡਤ ਕਣੀਐ ਰੂਪ ਰੰਗ ਕੇ ਵੇਸ਼, ਕੀਤੇ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼, ਕਿਤੇ ਇੰਦ ਚੰਦ ਸੋਰ, ਕਿਤੇ ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦਾਨ ਦਾਨ ਮੁਨ, ਕਿਤੇ ਕਿਤੇ ਰਤਨ ਸਮੁੰਦਾ, ਕਿਤੀਆਂ ਕਾਣੀ ਕੀਤੀਆਂ ਬਾਣੀ, ਕਿਤੇ ਪਾਤ ਨਰਿੰਦਾ, ਕੀਤੀਆਂ ਸੁਰਤੀ ਸਿਵ, ਕਿਤੇ ਨਾਨਕੀ ਅੰਤ ਨ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਬਨੋਦ ਕੋਡ ਆਨੰਦ, ਸਰਵ ਕਣ ਕੀ ਬਾਣੀ ਰੂਪ, ਤਿਥੈ ਘੜਤ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ, ਜੀ ਕੋ ਕਹਿ ਪਿਛੈ ਪਛਤਾਈ, ਤਿਥੈ ਕੜੀਏ ਸੋਤੈ ਮਤ ਮਨ ਬੁੱਧ, ਤਿਥੈ ਕੜੀਏ ਸੁਰਾਂ ਸਿੱਧਾਂ ਕੀ ਸੋਧ, ਕਰਮ ਕੰਡ ਕੀ ਬਾਣੀ ਜੋਰ, ਤਿਥੈ ਹੋਰ ਨ ਕੋਈ ਹੋਰ, ਤਿਥੈ ਜੋਧ ਮਾਂ ਬਲ ਸੂਰ, ਤਿਨਮੈ ਰਾਮ ਰਿਹਾ ਭਾਰ ਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹੀ, ਤਾਂ ਕਾ ਰੂਪ ਨ ਕਥਨੇ ਜਾਹੀ, ਨਾ ਉਮਰ ਅੰਟਾਂਗੇ ਜਾਹੀ, ਜਿਨ ਕੈ ਰਾਮ ਵਸੈ ਮਨ ਮਾਹੀ, ਤਿਥੈ ਭਗਤ ਵਸੈ ਕੇ ਲੋਏ, ਕਰਨ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਨ ਤਨ ਅੰਤ, ਤਿਥੈ ਲੋ ਲੋ ਆਕਾਰ, ਜੇਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵੇਖੈ ਕਰ ਵਿਚਾਰ, ਨਾਨ ਕਥਨ ਕਲਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਐਨ ਮਤ ਵੇਦ ਹਥਿਆਰ, ਪਉ ਕਲਾ ਗੰਤਪਤਾਉ, ਪਾਂਡਾ ਪਉ ਮ੍ਰਿਤ ਢਾਲਉ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਾਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਹਾਲ ਸਲੋਕ, ਪਾਵਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤਾ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚਾਈ ਧਰਮ ਹਦੂਰ, ਕਰਮੀ ਆਪੋ ਆਪਣੀ।
ਕੇ ਦੂਰ ਜਿਨੀ ਨਾਮ ਧਿਆਇਆ ਗਈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਦ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਅਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀਵ 'ਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ 'ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ 'ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

Ouais. ਵਾਹਿਗੁਰੂ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰਦੇਵ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤਿ ਅਗਣਤਿ ਅਨੇਕੈ ਭੇਦ ਪੁਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਮ ਏਕੇ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਆਂਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰ ਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਦ ਮਾਹੇ ਸੁਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਾਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਾਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਾਨਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਆਨੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਾਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸੁਮਾਨੀ ਪ੍ਰਭ ਕੈ ਸਿਮਰਨ ਨਿਹ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨ ਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਪੰਜਨਾ
ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵੋ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਕਾਵੈ। ਜਿਹ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਬ ਤਹਿ ਪਾਰ ਪਰਾਹੀ। ਅਨਕ ਬਿਘਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੌਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ। ਜਿਹ ਮਾਰਗ ਕੇ ਗਣੈ ਜਾਹੈ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ। ਜਿਹ ਪੈਂਡੇ ਮਹਾਂ ਦੁਗਬਾਰਾ ਹਰ ਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਬਤ ਕਛ ਨਾ ਹੈ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕਉ ਆ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾਤਿਓ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੁਲ ਕਾਸ਼ ਅਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ।

ਮੂਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ ਕਟਾਏ ਹਾਂ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸਤ ਪੀਸਰ ਥੀਵੈ ਅਗਨ ਮਾਹੈ ਹੋਮਤ ਪਰਾਨ ਕਨਕ ਅਸਵ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਉਮੈ ਮੈਲ ਨਾ ਜਾਵੈ ਹਰ ਕੇ ਨਾਮ ਸਮ ਸਰ ਕਛੁ ਨਾਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੈ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਿਆਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਬਿਖਿਆ ਟਰੈ ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਬਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਪਾਵ ਦਰਗਾਹ ਨਹੀਂ ਸਿਜੈ ਛੂਟਸ ਨਾਹੀ ਊਬ ਪਿਆਲ ਮੋਹੇ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ।

ਨਾਨਕ ਤਾਕੈ ਬਲ ਬਲ ਜਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਬਿਮਾਨ ਆਪਸ ਕਉ ਜੋ ਜਾਣੈ ਨੀਚਾ ਸੋਉ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮੁਦ੍ਰ ਸਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੈ ਕਉ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕਉ ਦੇਵ ਹੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਾਤਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਬ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਕ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰਿਉ ਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸਿਉ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਾਵ ਨਿਧ ਪਾਵੈ ਤਾਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਦਾ ਜਾਨਤ ਦੂਰੇ ਜਾ ਕੀ ਟਹਲ ਪਾਵੈਂ ਦਰਗਹ ਮਾਨ ਤਿਸਹਿ ਬਿਸਾਰੈ ਮੁਗਦੇ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਧਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੈ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੈ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੇ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਬਹਾਵੈ ਕਹਾ ਬੁਜਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ

ਕਾਰ ਮਹਾਲੋਭ ਧਰੋਹ। ਆਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਹੈ ਆਨ ਸੁਆਏ। ਨਾਨਕ ਕਹੂ ਨ ਸਿਜਈ, ਬਿਨ ਨਾਮੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀਹਿਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਣਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪਰਤੀ ਤੇ ਆਪ ਹੀ ਖੋਵੈ, ਬਹੁਰ ਸਕਾ ਵਿਸਵਾਸ ਨਾ ਹੋਵੈ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਓ ਬਿਨ ਸੈ ਓ ਮਨ ਪਛਤਾਵੈ। ਜੋ ਦਿਸੈ ਸੋ ਚਾਲਨ ਹਾਰ, ਲਪਟ ਰਹੋ ਤੈ ਅੰਧ ਅੰਧਾਰ। ਬਟਾਊ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨਾ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੂ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਭ ਕਉ ਹਿਰ ਹੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ। ਮਿਥਿਆ ਚਰਨ ਪਰ ਬੇਕਾਰ ਕਉ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ। ਬਿਨ ਬੂਝੇ ਮਿਥਿਆ ਸਭ ਪਹੇ, ਸਫਲ ਦੇਹੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਕਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ, ਜਿਹ ਕਟ ਬਸਿਓ ਹਰ ਨਾਉ। ਨਾਨਕ ਤਾਕੈ ਬਲ ਬਲ ਜਾਉ, ਰਹਤ ਅਵਰ ਕਛ ਅਵਰ ਕਮਾਵਤ। ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ। ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੀਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਪਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ। ਆਪਹਿ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ।
ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਥਨੰਤ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ

ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੈ ਤਿਸ ਠਾਕੁਰ ਕਉ ਰਖ ਮਨ ਮਾਹੈ। ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ। ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਇ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਡਾਵੈ ਤਿਸਹਿ ਤਿਆਗ ਕਾਤੇ ਅਵਰ ਲੁਭਾਵਹਿ। ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਜ ਸਭ ਕਉ ਮਾਨੈ ਮੁਖਤਾ ਕਉ ਜਸ ਰਸਨ ਬੁਖਾਨੈ। ਜੇ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵਹਿ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵਹਿ ਹਰ ਹਰ ਜਸ ਕਹਤ। ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਊਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ। ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਿਸਹਿ ਧਿਆਈ। ਤਿਸਹਿ ਧਿਆਏ ਜੋ ਏਕ ਅਲਖੈ ਇਹਾ ਉਹਾ ਨਾਨਕ ਤੇਰੀ ਰਖੈ। ਜਿਹ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਬਿਉਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ। ਜਿਹ ਪ੍ਰਸਾਦ ਸੁਨਹਿ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚਲਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ। ਜਿਹ ਪ੍ਰਸਾਦ ਪਰਮ ਗਤ ਪਾਵਹਿ ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨ ਹੋਮ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹਿ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤਿ ਉਤਮ ਹੋਏ। ਸਰਬ ਨਿਦਾਨ ਪ੍ਰਭ ਤੇਰੀ ਮਇਆ ਆਪੋ ਕਛੂ ਨਾ ਕਿਨਹੂੰ ਲਿਆ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ। ਸਲੋਕ।

ਆਚਾਰਜ ਕਥਾ ਅਸ਼ਟਪਦੀ ਸਾਧਕੈ ਸੁਅੰਗ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੈ ਅਭਿਮਾਨ ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸਾਧਕੈ ਸੰਗ ਬੁਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕੂਪਰ ਜਤਨ ਸਾਧਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸੁਮਾਨੀ ਸਾਧਕੈ ਸੰਗ ਅਗੋਚਰ ਮਿਲੈ ਸਾਧਕੈ ਸੰਗ ਸਦਾ ਪਰ ਫੁੱਲੈ ਸਾਧਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਦੇਨ ਸਾਧਕੈ ਸੰਗ ਮਨੋਹਰ ਬੈਨ ਸਾਧਕੈ ਸੰਗ ਨਾ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕੈ ਸੰਗ ਨਾਹੀ ਹਉ ਤਾਪ ਸਾਧਕੈ ਸੰਗ ਤਜੈ ਸਭ ਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕੈ ਸੰਗ ਨਾ ਕਬਹੂੰ ਧਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤੇ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੈ ਸੰਗ ਸਭ ਕੋਲੇ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੈ ਸੰਗ ਸੋਭਾ ਸੁਰਦੇਵਾ ਸਾਧਕੈ ਸੰਗ ਪਾਪ ਪਲਾਇਨ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੈ ਸੰਗ ਸਰਬ ਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੈ ਸੰਗ ਨਹੀਂ ਕਛੁ ਕਾਲ ਦਰਸ਼ਨ ਭੇਟ ਤੋਹੋਤ ਨਿਹਾਲ ਸਾਧਕੈ ਸੰਗ ਕਲੂਖਤ ਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਛੈ ਸੋਈ ਫਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਦਰੈ ਸਾਧ ਸੁਨ ਦਸੈ ਸਾਧਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਵੇਦ ਨਾ ਜਾਣਹਿ ਜੇਤਾ ਸੁਣਹਿ ਤੇ ਤਾ ਬਖਿਆਨਹਿ ਸਾਧਕੀ ਉਪਮਾ ਤਹਿ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ।

ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉਂ ਵਸੁਧਾ ਕਉ ਖੋਦੈ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਹੈ ਗੁਨਾਉ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ ਜੈਸੇ ਧਾਰ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀਂ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਯਾ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਹਾ ਬ੍ਰਹਮ ਗਿਆਨੀ ਕੈ ਨਾਹੀਂ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ

ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹਿਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੈ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀ ਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਆਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨਾ ਪੇਖੈ ਨੇਤਰ ਸਾਧਕੀ ਟਹਲ ਸੰਤ ਸੰਗ ਹੇਤ ਕਰਨ ਨਾ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਚੈ

ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੌਨ ਨ ਆਵੈ ਵੇਦ ਪੁਰਾਨ ਸਿਮਰਤ ਬੂਜੈ ਮੂਲ ਸੂਖਮ ਹੈ ਜਾਨੈ ਅਸਥੂਲ ਚੌਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰ ਨਾਮ ਹੈ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕਉ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ

ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਥਿਨ ਨਾਉ। ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਹੈ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਿਨਾਸ। ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਸਲੋਕ ਉਸਤਤ ਕਰਹਿ

ਹਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਮਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵਹਿ ਨਾਨਕ ਕਰਤੇ ਕਾਂਤ ਨਾ ਪਾਵਹਿ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੈ ਕਈ ਕੋਟ ਪਰਦੇਸ਼ ਪਰਮਾ ਹੈ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵਦਾਨਮ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੂੰ ਤੇ ਦੂਰ ਨਾਨਕ ਆਪੈ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੀ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀ ਵਹਿ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾ ਹੈ ਕਈ ਕੋਟ ਘਾਲੈ ਥੱਕ ਪਾਹੈ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ

ਨਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਬਿਨਾਸ਼ ਕਈ ਕੋਟ ਮਾਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ

ਦੋਹਾਂ ਸਿਰਿਆਂ ਕਾ ਆਪ ਸੁਆਮੀ ਖਿਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਰ ਕਰਾਵੈ ਨਾਨਕ ਦ੍ਰਿਸ਼ੀ ਅਵਰ ਨਾ ਆਵੈ ਕਹੁ ਮਾਨੁਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ।

ਤਿਸ ਤਤਕਾਲ ਦਸ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਲੇਖਾ ਨ ਗਨੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ।

ਲਸ ਕਰ ਮਾਨ ਕੇ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ਼। ਸਭ ਦੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨਾ ਬਧੈ ਆਪ ਅਹੰਕਾਰੀ ਧਰਮ।

ਕਾ ਮਨ ਹੋਏ। ਕਹੁ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਸਤੇ ਕਛੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੇ ਮੈਂ ਕਿਛ ਕਰਦਾ, ਤਬ ਲਗ ਗਰਬ ਜੋਨ ਮੈਂ ਫਿਰਤਾ, ਜਬ ਧਾਰਿਆ ਕਉ ਬੈਰੀ ਮੀਤ, ਤਬ ਲਗ ਨਿਹ ਚੋਣਾ ਹੀ ਚੀਤ।

ਤਾਂਤ ਨੰਤਰ ਕੈ ਸੋਏ। ਆਪਣੇ ਜਲਦੇ ਆਪ ਕਰਨੇ ਹਾਰ, ਕੌਤਕ ਕਰ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ।

ਰਿਹਾ। ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾਮੈ ਜਲੈ, ਸੰਤ ਕੈ ਦੁਖਨ ਸਭ ਕੋ ਚਲਾਏ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ।

ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨ ਲਾਗੈ ਕੋਈ। ਉਸ ਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ।

ਤੇ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਨ ਲਾਗਹਿ ਦੁਖ ਜਿਸ ਕਾ ਹਰ ਬ੍ਰਹਮ ਮਨ ਜਿਥੇ ਆਵੈ ਸੋ

ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖਾਉ ਤਬ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿਛੁ ਜਨਮ ਨਾ ਕਿਛੁ ਮਰੇ ਆਪਣ

ਸਰਬਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕਿਛ ਤਿਸ ਕਾਉ ਕਰਨਾ ਜੋਗ ਤਿਸ ਬਿੰਦੂ ਸਰੋਆ ਨਾ ਹੋਗ ਜਾਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ

ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀਂ ਕਿਛੁ ਕੋਈ। ਸਰਵ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਤ ਸੰਤ ਸਾਹ ਤੇਰੇ ਕੀ ਚਰਨੀ ਪਾਉ ਨਾਨਕ ਮਨੇ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨਿਆ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੇ ਸਰਗ੍ਰਸਤ ਮੈਂ ਭੋਗੀ ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਿਤ ਨਾਏ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕੋ ਬ੍ਰਹਮਾਏ ਜਨਮ ਮਰਾ ਫਿਰ ਆਵੈ ਜਾਏ।

ਚਲਦ ਕਰੇ ਕਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਜਾਏ ਨਾਨਾ ਵਿਧ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੱਟ ਤਿਸਕੇ ਸਭ ਤਿਸਕੇ ਟਾਓ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ

ਨਾਮ ਕੈ ਸੰਗ ਉਦਰੇ ਸੰਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸਾ ਬੁਝਾਏ ਤਿਸਾ ਸਫਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਇ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੇ ਸਿਰੇ

ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸਨਤਾ ਭੋਜਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ

ਜਤ ਸਮਾਹਿ ਸਮਾਨ ਬਸ ਸਮਾਇ ਲੈ ਵਸ ਗਡਾਈ ਦਾ ਕੋ ਭਿੰਨਾ ਕਹਨਾ ਜਾਏ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ

ਫਤ ਰੱਖੈ ਤਾਂ ਕਿ ਗਤ ਮਿਤ ਕੋਇ ਨ ਲਾਖੈ ਪ੍ਰਭ ਕੇ ਸੇਵਕ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉਸ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੇਕੀ ਕੀਰੀ ਮਹਿਕਲ ਰੱਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾਢਤ ਆਪ ਤਾ ਕਉ ਰਾਖਤ ਦੇ ਕਰ ਹਾਥ ਮਨ ਜਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰ

ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛੇ ਅਵਰ ਨਾਹੀ ਦਿਸਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਲ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਮਹਿ ਨਾਮ ਸਮਾਨੇ ਉਠਤ ਬੈਠ ਸੋਵਤ ਨਾਮ ਕਉ ਨਾਨਕ।

ਸਤਿਗੁਰੂ ਸਿੱਖੀ ਕਿਰਿਆ ਪ੍ਰਤਿਪਾਲ ਸੇਵਕਾ ਗੁਰ ਸਦਾ ਦਇਆਲ ਸਿੱਖੀ ਗੁਰ ਦੁਲਮਤ ਮਲ ਹਿਰੈ ਗੁਰ ਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖਾਂ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਅਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਅਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਵਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ

ਪਾਏ। ਨਾਨਕ ਜਿਸ ਭਾਵੈ ਤਿਸ ਲੈ ਮਿਲਾਏ। ਜਿਹਵਾ ਏਕ ਉਸ ਤਤ ਅਨੇਕ, ਸਤਿਪੁਰਖ ਪੂਰਨ ਬਿਵੇਕ, ਕਾਹੂੰ ਬੋਲਣਾ ਪਹੁੰਚਤ ਪੁਰਾਣੀ, ਅਗੰਮ ਅਗੋਚਰ ਪ੍ਰਭ ਨਿਰਵਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਥਾ ਕੀ ਕੀਮਤ ਕਿਨ ਨ ਪਾਈ। ਆਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰੈ, ਸਤਿ ਬਲਿਹਾਰੀ ਸਤਿਗੁਰੇ ਆਪਣੇ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਏਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰਸੋ ਹੋਏ। ਉਸ

ਸੋਕਾ ਨਿਰਭਉ ਹੋਇ ਵਸੈ ਸਗਲ ਵਿਆਧ ਮਨ ਤੇ ਖੈ ਨਸੈ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰਿ ਹਰਿ ਜਸ ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ

ਸੰਗ ਨਾ ਚਾਲ ਸਥਿਰ ਰਹਿਤ ਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁੱਤ ਮੀਤ ਕੁਟੰਬ ਅਰ ਬਨਤਾ ਇਨ ਤੇ ਕਹ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹ ਹੋ ਕਵਨ ਛੁਟਕਾਰੀ ਅਸ ਹਸਤੀ ਰਥ ਅਸਵਾਰੀ ਝੂਠਾ ਡੰਬ ਝੂਠ ਪਾਸਾਰੀ ਜਿਨ ਦੀਏ ਤਿਸ ਬੁਜਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ।

ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਹ ਸਰਨਾਮ ਸੰਭਾਲ ਛੱਡ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਨਾਮ ਹਰ ਪੁੰਜੀ ਸੰਚ ਕਰੋ ਵਿਵਹਾਰੀ ਹਾਂ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਆਪ ਅਨਕ ਵਿਸਥਾਰ ਏਕ

ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਜਾਉ ਸਾਧਕਾ ਸੰਗ ਪਰੇ ਸਨਿਆਨ ਸਭ ਤਿਆਗੇ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇਛ ਪੁੰਨੀ ਸਰਦਾਸ ਪੂਰੀ ਰਵ ਰਹਿਆ।

ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੁ ਕਿਸ ਹੈ ਵਿਆਪਤ।

ਕੇਵਲ ਧਨੀ ਦਾ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰਿ ਅਗਮੇ ਅਪਾਰ ਤਬ ਨਰਕ ਸੁਰਖ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਜ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ।

ਸਭਿ ਉਪਰਿ ਹੋਵਤ ਕਿਰਪਾਲੇ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਿ ਪਾਲੈ ਜੀਅਨ ਬਹੁਪਾਤ ਜੋ ਜੋ ਰਚਿਓ ਸੋ ਤਿਸੈ ਤੇ ਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰਹਿ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕ ਨਾਏ ਤਿਸ ਕੀ ਆਸ ਨਾ ਬਿਰਤੀ ਜਾਏ ਸੇਵਕ ਖਾਉ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਿਨ ਪੂਜਹਿ ਗੁਰ ਕੇ

ਕਿਆ ਜਿਸ ਮਨ ਬਸੈ ਤੇ ਸਾਚ ਭਰੀ ਕਿਆ ਮਨ ਤਨ ਨਾਮ ਜਪ ਹੋ ਲਿਵਲਾਏ ਦੁਖ ਦਰਦ ਮਨ ਤੇ ਪਹੁੰਚ ਜਾਏ ਸੱਚ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਭੈ ਕੇਵ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਲ ਨਯਾ ਵੈ ਜਾਏ ਤਿਸਤੇ ਦੂਰ ਕਾਂ ਕੋ ਜਾਏ ਉਬਰੈ ਰਾਖਨ ਹਾਰ ਤੇ ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੈ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰੇ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ

ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹ

ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੈ ਨਾਹ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ।

ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ।

ਤੂੰ ਨੇਹ ਚਲ ਕਰਤਾ ਸੋਈ। ਤੁਹਾਡੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰ ਹੈ ਸੋ ਹੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਹਾਡੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

0: ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ
1: ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਤੁਮਰਾ ਲਖਾ ਨ ਜਾਇ ਪਸਾਰਾ, ਕਿਹ ਬਿਰ ਸਜਾ ਪ੍ਰਿਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹਿ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ। ਸਿਗਰੀ ਸ੍ਰੇਸ਼ਟ ਦਿਖਾਏ

ਸਿੱਖ ਉਬਾਰ ਅਸਿੱਖ ਸੰਘਰੋ ਦੁਸਤ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂ ਰਣਕਾਤਾ ਜੇ ਅਸਤੁਜ ਤਬ ਸਰਣੀ ਪਰੇ ਤਿਨਕੇ ਦੁਸਤ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ।

ਸਭ ਦੋਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ

ਕਾਹੈ ਨਾਨਕ ਮਨ ਮੇਰੇ ਸਦਾ ਰਹੂ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਨ ਤੀਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀਆ ਇਹ

ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ

ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ।

ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇ ਮਹੱਲਾ ਪੰਜਵਾ।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਸ਼ ਹੋਇਆ। ਸਤਿਗੁਰੂ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 269 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜੋ ਉਪਦੇਸ਼ ਸਾਡੇ ਸਨਮੁੱਖ ਰੱਖਿਆ, ਇਹਦੇ ਵਿੱਚ ਮਹਾਰਾਜ ਜੀ ਨੇ ਨਿਰਣਾ ਕੀਤਾ ਹੈ ਵੀ ਜੀਵਨ ਦੇ ਵਿੱਚ ਜੋ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਹੈ ਉਹਦੇ ਨਾਲੋਂ ਵਿਸਰ ਕੇ ਇਨਸਾਨ ਜਦੋਂ ਵੱਖਰਾ ਰਸਤਾ ਧਾਰਨ ਕਰਦਾ ਹੈ, ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੌੜਨ ਦੀ ਲਾਲਸਾ ਮਨ ਵਿੱਚ ਰੱਖਦਾ, ਸਤਿਗੁਰੂ ਜੀ ਨੇ ਉਸ ਪ੍ਰਥਾਏ ਉਪਦੇਸ਼ ਕੀਤਾ ਹੈ ਸਾਡੇ ਸਨਮੁੱਖ। ਉਹ ਨਿਰਣਾ ਕਰਕੇ ਸਤਿਗੁਰੂ ਜੀ ਨੇ ਸਮਝਾਇਆ, ਪਾਤਸ਼ਾਹ ਜੀ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਆਰੰਭਤਾ ਕਰਦੇ ਮਹਾਰਾਜ ਜੀ ਕਹਿਣ ਲੱਗੇ, ਰਹਿਤ ਅਵਰ ਕੱਛ ਅਵਰ ਕਮਾਵਤ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦਾ ਉਪਦੇਸ਼ ਦਿੰਦਿਆਂ ਸਮਝਾਉਣ ਦਾ ਨਿਰਣਾ ਕੀਤਾ ਕਿ ਰਹਿਤ ਰਹਿਣ ਦਾ ਢੰਗ, ਰਹਿਣ ਦੀ ਮਰਿਆਦਾ, ਧਰਮ ਦੇ ਰਸਤੇ 'ਤੇ ਚੱਲਣ ਦਾ ਉਪਦੇਸ਼ ਜਿਹੜਾ ਹੈ, ਮਹਾਰਾਜ ਜੀ ਕਹਿਣ ਲੱਗੇ ਉਹ ਅਵਰ ਹੈ, ਵੱਖਰਾ ਹੈ। ਪਰ ਇਨਸਾਨ ਦਾ ਸੁਭਾਅ ਹੈ ਕੱਛ ਅਵਰ ਕਮਾਵਤ, ਉਸ ਮਰਿਆਦਾ ਨੂੰ ਛੱਡ ਕੇ ਸਤਿਗੁਰੂ ਸਾਹਿਬ ਮਹਾਰਾਜ ਕਹਿ ਲੱਗੇ ਹੋਰ ਪਾਸੇ ਤੁਰ ਪੈਂਦਾ ਹੈ। ਰਹਿਤ ਕੁਝ ਹੋਰ ਦੱਸ ਰਹੀ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਚੱਲ ਕਿਸੇ ਹੋਰ ਪਾਸੇ ਨੂੰ ਰਿਹਾ। ਔਰ ਇੱਕ ਨਿਰਣਾ ਹੋਰ ਇੱਥੇ ਅਰਥ ਗੁਰਮੁਖਾਂ ਕੀਤੇ, ਕਹਿਣ ਲੱਗੇ ਰਹਿਤ ਅਵਰ ਰਹਿੰਦਾ ਕਿਸੇ ਹੋਰ ਤਰੀਕੇ ਨਾਲ ਹੈ ਸੰਸਾਰ ਦੇ ਸਾਹਮਣੇ, ਪਰ ਮਹਾਰਾਜ ਕਹਿਣਗੇ ਕੱਛ ਅਵਰ ਕਮਾਵਤ, ਕਮਾਈ ਕਿਸੇ ਹੋਰ ਵਿਚਾਰਧਾਰਾ ਦੀ ਹੈ, ਕਮਾਈ ਕਿਸੇ ਹੋਰ ਪਾਸੇ। ਜੀਵਨ ਵਿੱਚ ਕਹੀਏ ਤਾਂ ਬਾਹਰੋਂ ਜਿਹੜਾ ਹੈ ਉਹ ਪੱਕ ਕੁਝ ਹੋਰ ਅਤੇ ਅੰਤਰੀਵ ਬਿਰਤੀ ਜਿਹੜੀ ਹੈ ਇਹ ਵੱਖਰੀ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਜਿਹੜਾ ਉਪਦੇਸ਼ ਸਾਡੇ ਸਨਮੁੱਖ ਹੈ,
ਮਹਾਰਾਜ ਜੀ ਕਹਿੰਦੇ ਕਿ ਇਸ ਜੀਵਨ ਦੇ ਵਿੱਚ ਸੁਭਾਵਿਕ ਹੈ ਕਿ ਅੰਦਰੋਂ ਝੂਠੇ ਪੈਚ ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ। ਸਤਿਗੁਰੂ ਮਹਾਰਾਜ ਦਾ ਇਹ ਨਿਰਣਾ ਸਾਡੇ ਸਨਮੁੱਖ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਜਿਹੜਾ ਹੈ ਅੰਦਰੋਂ ਝੂਠ ਹੈ, ਅੰਦਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਵਿਕਾਰ ਹੈ, ਈਰਖਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਦੁਨੀਆ ਦੇ ਅੰਦਰ ਜਿਹੜਾ ਹੈ ਉਹ ਆਪਣਾ ਪਾਸਾ, ਆਪਣਾ ਪੱਖ, ਆਪਣਾ ਸਰੂਪ ਕਿਸੇ ਹੋਰ ਢੰਗ ਨਾਲ ਪ੍ਰਗਟ ਕੀਤਾ, ਪਰ ਅੰਦਰੋਂ ਕਿਸੇ ਹੋਰ ਤਰ੍ਹਾਂ ਦੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਕਿਹਾ ਕਿ ਜੀਓ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜਨਮ ਹਾਰ ਗਏ। ਕੌਣ ਜਨਮ ਹਾਰ ਗਏ? ਸਤਿਗੁਰੂ ਮਹਾਰਾਜ ਕਹਿਣ ਕਿ ਜਿਹੜੇ ਅੰਦਰੋਂ ਤੇ ਮੈਲੇ ਨੇ ਜੀਓ ਮੈਲੇ, ਬਾਹਰੋਂ ਨਿਰਮਲ, ਬਾਹਰੋਂ ਭੇਖ ਜਿਹੜਾ ਹੈ ਉਹ ਨਿਰਮਲਤਾਈ ਦਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਤਿੰਨੀ ਜਨਮ ਜੂਏ ਹਾਰਿਆ। ਉਹਨਾਂ ਨੇ ਜਨਮ ਨੂੰ ਜੂਏ ਦੇ ਵਿੱਚ ਹਾਰਿਆ, ਕਿਉਂਕਿ ਰਹਿਤ ਅਵਰ ਕੱਛ ਅਵਰ ਕਮਾਵਤ। ਗੁਰੂ ਸਾਹਿਬ ਜੀ ਦਾ ਉਪਦੇਸ਼ ਤਾਂ ਹੋਰ ਹੈ, ਮਹਾਰਾਜ ਜੀ ਨੇ ਕਿਹਾ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸਤਿਗੁਰੂ ਕਹਿਣ ਲੱਗੇ ਜਿਹੜਾ ਸਿੱਖ ਰਹਿਤ ਵਿੱਚ ਪੱਕਾ ਹੋਵੇਗਾ, ਜਿਸ ਸਿੱਖ ਦੇ ਜੀਵਨ ਦੇ ਵਿੱਚ ਪੰਜ ਕਕਾਰੀ ਰਹਿਤ ਵਿੱਚ ਪਰਪੱਕਤਾ ਹੋਵੇਗੀ, ਇੱਥੋਂ ਤੱਕ ਕਿ ਜਿਹੜੀਆਂ ਚਾਰ ਕੁਰਹਿਤਾਂ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਬਿਰਤੀ ਸਿੱਖ ਦੀ ਹੋਵੇਗੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਸਿੱਖ ਜਿਹੜਾ ਹੈ ਇੰਨਾ ਕੁ ਸ੍ਰੇਸ਼ਟ ਹੈ ਕਿ ਉਹ ਸਾਹਿਬ ਹੈ, ਉਹਦੇ ਕੋਲ ਸਾਹਿਬ ਹੀ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਮੈਂ ਵੀ ਉਸ ਸਿੱਖ ਦਾ ਜਿਹੜਾ ਹੈ ਉਹ ਚੇਲੇ ਦੀ ਨਿਆਈ ਹੈ, ਉਹ ਸਾਹਿਬ ਮੈਂ ਉਸਕਾ ਚੇਰਾ ਜਿਹਦੇ ਕੋਲ ਰਹਿਤ ਹੈ। ਮਹਾਰਾਜ ਜੀ ਫਿਰ ਇਹ ਵੀ ਜ਼ਿਕਰ ਕਰਦਿਆਂ ਕਹਿੰਦੇ ਕਿ ਜੀਵਨ ਵਿੱਚ ਫਿਰ ਜੇ ਕਿਸੇ ਹੋਰ ਪਾਸੇ ਨੂੰ ਤੁਰ ਪਏ ਤਾਂ ਫਿਰ ਮੈਂ ਪੈਰਵਾਈ ਨਹੀਂ ਕਰਾਂਗਾ, ਕਿਉਂਕਿ ਜਬ ਇਹ ਗਹ ਹੈ ਵਿਪਰਨ ਕੀ ਰੀਤ, ਤਬ ਮੈਂ ਨਾ ਕਰੂੰ ਇਨਕੀ ਪ੍ਰਤੀਤ। ਪੈਰਵਾਈ ਨਹੀਂ ਕੀਤੀ ਜਾ ਸਕਦੀ, ਵਿਸ਼ਵਾਸ ਨਹੀਂ ਪ੍ਰਗਟ ਕੀਤਾ ਜਾ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਕਰਕੇ ਸਤਿਗੁਰੂ ਨੇ ਤਾਂ ਕੁਝ ਆਖਿਆ ਅਤੇ ਸਿੱਖ ਕੁਝ ਕਮਾਈ ਜਾਣ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਫਿਰ ਇਹ ਰਹਿਤ ਅਵਰ ਕਸ਼ ਅਵਰ ਕਮਾਵਤ। ਇੱਥੇ ਤਾਂ ਸਤਿਗੁਰੂ ਜੀ ਨੇ ਕਿਹਾ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਤਾਂ ਕਹਿ ਦਿੱਤਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਉਹ ਸਿੱਖ ਸਖਾ ਹੈ, ਬੰਧਪ ਹੈ, ਸ੍ਰੇਸ਼ਟ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆਏ। ਅਤੇ ਮਹਾਰਾਜ ਕਹਿਣ ਲੱਗੇ ਆਪਣੇ ਭਾਣੇ ਜੋ ਚੱਲੇ ਭਾਈ, ਜਿਹੜਾ ਹੁਣ ਆਪਣੀ ਮਰਿਆਦਾ, ਆਪਣੀ ਬਿਰਤੀ, ਆਪਣੀ ਮਰਜ਼ੀ ਸਹਿਤ ਚੱਲਦਾ। ਸਤਿਗੁਰੂ ਕਹਿਣ ਲੱਗੇ ਫਿਰ ਵਿਛੜ ਕੇ ਚੋਟਾਂ ਖਾਣ ਵਾਲੀ ਗੱਲ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਰਹਿਤ ਅਵਰ ਕਸ਼ ਅਵਰ ਕਮਾਵਤ। ਇਹਦੇ ਇੱਕ ਹੋਰ ਅਰਥ ਕਰੀਏ ਤਾਂ ਕਹਿੰਦੇ ਰਹਿੰਦਾ ਕਿਸੇ ਹੋਰ ਤਰ੍ਹਾਂ ਹੈ ਦੁਨੀਆਂ ਦੇ ਸਾਹਮਣੇ, ਪਰ ਕਮਾਈ ਕਿਸੇ ਹੋਰ ਤਰ੍ਹਾਂ ਦੀ ਗੱਲ ਦੀ ਕਰਦਾ। ਜੀਵਨ ਨੂੰ ਕਮਾ ਕਿਸੇ ਹੋਰ ਢੰਗ ਨਾਲ ਰਿਹਾ ਅਤੇ ਵਿਖਾਵਾ ਕੁਝ ਹੋਰ ਤਰੀਕੇ ਨਾਲ। ਅਤੇ ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਣ ਤੱਗ, ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਉਹ ਹਰ ਕੇ ਸੰਤ ਨਾ ਆਖੀਐ ਬਾਹ ਨਾ ਰਸ ਕੇ ਠੱਗ। ਹੁਣ ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਰਹਿਤ ਅਵਰ ਕਸ਼ ਅਵਰ ਕਮਾਵਤ। ਜੀਵਨ ਦੇ ਵਿੱਚ ਕ੍ਰਿਤ ਕੁਝ ਹੋਰ ਹੈ, ਪਰ ਕਮਾਈ ਮਹਾਰਾਜ ਕਹਿਣ ਕੇ ਕਿਸੇ ਹੋਰ ਗੱਲ ਦੀ, ਬਾਹਰੋਂ ਕੁਝ ਹੋਰ ਵਿਖਾਇਆ ਜਾ ਰਿਹਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਇਸੇ ਕਰਕੇ ਜੀਵਨ ਦਾ ਆਧਾਰ ਸਾਡੇ ਸਨਮੁੱਖ ਨਿਰਣਾ ਕਰਦੇ ਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਜਦੋਂ ਬਹੁਤ ਉਚੇਰੇ ਲੈਵਲ ਦੀ ਪੜ੍ਹਾਈ, ਬਹੁਤ ਵੱਡਿਆ ਗਿਆਨ, ਬਹੁਤ ਵੱਡੀ ਸਾਧਨਾ ਵੀ ਹੋਵੇ ਨਾ, ਤਾਂ ਫਿਰ ਇਹ ਨਿਰਣਾ ਕਰ ਲੈਣਾ ਚਾਹੀਦਾ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਮਹਾਰਾਜ ਕਹਿਣ ਲੱਗੇ ਫਿਰ ਲੇਖਾ ਕਾਲਾ ਨਹੀਂ ਹੋਣਾ ਚਾਹੀਦਾ, ਵਿਕਾਰੀ ਨਹੀਂ ਹੋਣਾ ਚਾਹੀਦਾ, ਵਾਸ਼ਨਾਤਮਕ ਬਿਰਤੀ ਵਾਲਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮਹਾਰਾਜ ਕਹਿਣ ਲੱਗੇ ਕਾਲੇ ਲਿਖਣਾ ਲੇਖ ਇਹ ਸਮਾਂ ਹੈ ਅਤੇ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਰਹਿਤ ਅਵਰ
ਕਛ ਅਵਰ ਕਮਾਵਤ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਦਾ ਉਪਦੇਸ਼ ਸਾਡੇ ਜੀਵਨ ਵਿੱਚ, ਕਹਿੰਦੇ ਮਨ ਨਹੀਂ ਪ੍ਰੀਤ, ਗੁਰੂ ਨਾਲ ਪ੍ਰੇਮ ਨਹੀਂ ਬਣਿਆ, ਬਾਣਾ ਪਾ ਲਿਆ ਹੋਇਆ ਸੀ, ਸਰੀਰ ਅਤੇ ਕੱਪੜੇ ਪੰਜ ਕਕਾਰੀ ਰਹਿਤ ਧਾਰਨ ਕਰ ਲਈ ਹੈ, ਸਾਡੇ ਤਨ ਦੇ ਉੱਪਰ ਗੁਰਸਿੱਖੀ ਦਾ ਸਰੂਪ ਮੌਜੂਦ ਹੈ। ਸਤਿਗੁਰੂ ਜੀ ਕਹਿੰਦੇ ਮਨ ਨਹੀਂ ਪ੍ਰੀਤ, ਮਨ ਵਿੱਚ ਪ੍ਰੀਤ ਨਹੀਂ, ਪ੍ਰੇਮ ਨਹੀਂ। ਮੁੱਖ ਹੋ ਗੰਢ ਲਾਵਤ, ਮੁੱਖ ਤੋਂ ਕਹਿੰਦਾ ਵੀ ਜੁੜਿਆ ਹੋਇਆ, ਜੁੜੇ ਹੋਣ ਦਾ ਦੁਨੀਆਂ ਨੂੰ ਉਦਾਹਰਨ ਦਿੰਦਾ ਵੀ ਬਹੁਤ ਜੁੜ ਗਏ ਹਾਂ, ਬਹੁਤ ਨੇੜਤਾ ਹੈ, ਬਹੁਤ ਕੁਝ ਇਸ ਤਰ੍ਹਾਂ ਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਗੌਰ ਕਰਨਾ ਕਿ ਮਨ ਨਹੀਂ ਪ੍ਰੀਤ, ਮਨ ਵਿੱਚ ਪ੍ਰੇਮ ਨਹੀਂ ਹੈ। ਮੁੱਖੋਂ ਗੰਢ ਲਾਵਤ, ਮੁੱਖ ਵਿੱਚੋਂ ਕਹਿੰਦਾ ਵੀ ਨਹੀਂ ਮੈਂ ਜੁੜਿਆ ਹੋਇਆ, ਗੰਢ ਲਾਵਤ, ਗੰਢਣ ਦੀਆਂ ਗੱਲਾਂ ਕਰਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਭੇਖ ਹੈ, ਬਾਹਰੀ ਸਰੂਪ, ਜਿੱਥੇ ਸਤਿਗੁਰੂ ਜੀ ਨੇ ਕਿਹਾ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕੇ ਅਧਿਕ ਅਹਮ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਜਦੋਂ ਪ੍ਰਾਪਤੀ ਕਦੋਂ ਹੋਏਗੀ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ, ਮੈਨੂੰ ਉਹ ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕਰ ਦਿਓ ਜਿਹਦੇ ਕਰਕੇ ਮੇਰਾ ਜੀਵਨ ਜਿਹੜਾ ਹੈ ਉਹ ਰੱਬ ਵਾਲੇ ਪਾਸੇ 'ਤੇ ਸਮਰਪਿਤ ਹੋ ਸਕੇ। ਪਰ ਮਹਾਰਾਜ ਜੀ ਕਹਿੰਦੇ ਕਿ ਜੀਵਨ ਵਿੱਚ ਇਹ ਸੁਭਾਅ ਬਣ ਗਿਆ ਹੈ ਕਿ ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ। ਜੇ ਮੈਂ ਇਹਦੀ ਇੱਕ ਉਦਾਹਰਨ ਆਪ ਜੀ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕਰਾਂ, ਸਤਿਗੁਰੂ ਕਿਰਪਾ ਕਰਨ, ਅਨੰਦਪੁਰ ਸਾਹਿਬ ਦੀ ਇੱਕ ਘਟਨਾ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਚਰ ਰਹੇ ਆ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਚਰਦਿਆਂ ਇੱਕ ਇਲਾਕੇ ਤੋਂ ਸੰਗਤ ਆਉਂਦੀ, ਇੱਕ ਇਕੱਠ ਹੈ ਸੰਗਤ ਦਾ, ਇੱਕ ਇਲਾਕੇ ਤੋਂ ਨਗਰ ਤੋਂ ਇਕੱਠੇ ਹੋ ਕੇ ਆਉਂਦੇ, ਸਾਰੇ ਬੜੇ ਖੁਸ਼ ਬੜੇ ਪਿਆਰ ਨਾਲ ਸ਼ਬਦ ਗਾਇਨ ਕਰਦੇ ਆਉਂਦੇ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ, ਮਹਾਰਾਜ ਜੀ ਦੇ ਕੋਲ ਇੱਕ ਹਫ਼ਤਾ ਰਹੇ, ਬੜੇ ਖੁਸ਼ ਬੜੇ ਪਿਆਰ ਨਾਲ, ਅਤੇ ਕਿਉਂਕਿ ਵਿਉਂਤਬੰਦੀ ਬਣਾ ਕੇ ਆਏ ਸੀ ਵੀ ਬਸ ਇੱਕ ਹਫ਼ਤਾ ਰਹਿਣਾ ਹੈ, ਮੁੜ ਜਾਂਗੇ ਬਾਅਦ 'ਚ। ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁੱਖ ਨਾਲ ਜਦੋਂ ਸਾਰੇ ਜਾਣੇ ਗਏ ਅਤੇ ਬੈਰਾਗ ਕਰਨ ਲੱਗ ਪਏ, ਵਿੱਚੋਂ ਦੋ ਤਿੰਨ ਆਗੂ ਜਿਹੜੇ ਸੀ ਨਾ ਰੋਣ ਲੱਗ ਪਏ, ਕਹਿੰਦੇ ਮਹਾਰਾਜ ਵੀ ਬੜਾ ਪ੍ਰੇਮ ਬੜਾ ਆਨੰਦ ਆਇਆ ਇਸ ਦਰ 'ਤੇ ਰਹਿ ਕੇ, ਬੜੀ ਖੁਸ਼ੀ ਮਿਲੀ, ਬੈਰਾਗ ਆ ਗਿਆ। ਕਹਿੰਦੇ ਮਹਾਰਾਜ ਜਾਣ ਨੂੰ ਜੀ ਨਹੀਂ ਕਰਦਾ, ਵੀ ਜਾਣ ਨੂੰ ਜੀ ਨਹੀਂ ਕਰਦਾ ਮਹਾਰਾਜ, ਜੇ ਸੱਚ ਪੁੱਛੋ ਨਾ ਤੇ ਬੜਾ ਆਨੰਦ ਬੜੀ ਖੁਸ਼ੀ ਬੜਾ ਖੇੜਾ ਜਿਹੜਾ ਹੈ ਨਾ ਉਹ ਮਨ ਵਿੱਚ ਆਇਆ, ਬਹੁਤ ਖੁਸ਼ੀ ਆਈ ਮਨ ਵਿੱਚ। ਸਤਿਗੁਰੂ ਕਹਿੰਦੇ ਵੀ ਕੋਈ ਗੱਲ ਨਹੀਂ, ਤੁਹਾਨੂੰ ਪ੍ਰੇਮ ਹੈ ਨਾ, ਬਹੁਤ ਆਨੰਦ ਆਇਆ ਨਾ ਤੁਹਾਨੂੰ। ਕਹਿੰਦੇ ਮਹਾਰਾਜ ਬੜਾ ਆਨੰਦ ਆਇਆ। ਸਤਿਗੁਰੂ ਕਹਿੰਦੇ ਫਿਰ ਇੱਕ ਹਫ਼ਤਾ ਹੋਰ ਰੁਕ ਜਾਓ, ਜਾਓ ਨਾ ਇੱਕ ਹਫ਼ਤਾ ਹੋਰ ਰੁਕ ਜਾਓ। ਹੁਣ ਕਹਿ ਤਾਂ ਕੁਝ ਸਕਦੇ ਨਹੀਂ ਸੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਵੀ ਥੋੜ੍ਹਾ ਆਨੰਦ ਹੋਰ ਲੈ ਲਓ ਫਿਰ। ਕਹਿੰਦੇ ਮਹਾਰਾਜ ਵਾਕਈ ਜਾਣ ਨੂੰ ਜੀ ਨਹੀਂ ਕਰਦਾ। ਜਦੋਂ ਇੱਕ ਹਫ਼ਤੇ ਦੀ ਗੱਲ ਕਹਿ ਕੇ ਅਤੇ ਵਾਪਸ ਆਏ, ਵਿੱਚੋਂ ਕੁਝ ਵਿਅਕਤੀਆਂ ਨੇ ਕਿਹਾ ਵੀ ਉੱਥੇ ਕੀ ਕਹਿਣ ਦੀ ਲੋੜ ਸੀ ਵੀ ਹੁਣ ਇੱਕ ਹਫ਼ਤਾ ਰੁਕਣਾ ਪੈਣਾ ਇੱਥੇ। ਚਲੋ ਵਾਪਸ ਹੀ ਉਹਨਾਂ ਦਾ ਥੋੜ੍ਹਾ ਬਹੁਤਾ ਹੋਇਆ ਅਤੇ ਹਫ਼ਤਾ ਫਿਰ ਲੰਘ ਗਿਆ। ਸਤਿਗੁਰੂ ਸਾਹਿਬ ਜੀ ਦੇ ਕੋਲ ਫਿਰ ਜਾ ਕੇ ਹਫ਼ਤੇ ਬਾਅਦ ਰੋਣ ਲੱਗ ਪਏ। ਕਹਿੰਦੇ ਮਹਾਰਾਜ ਵੀ ਅੱਜ ਤਾਂ ਮਜਬੂਰੀ ਬਣ ਗਈ, ਜਾਣਾ ਪੈਣਾ, ਵੈਸੇ ਜਾਣ ਨੂੰ ਜੀ ਨਹੀਂ ਕਰਦਾ। ਰੋਣਾ ਸ਼ੁਰੂ ਕਰ ਦਿੱਤਾ ਵੀ ਇੰਨਾ ਸ਼ਬਦ ਵਿੱਚ ਆਨੰਦ ਆਇਆ ਮਹਾਰਾਜ, ਇੰਨਾ ਪਿਆਰ ਆਇਆ ਵੀ ਜਾਣ ਨੂੰ ਜੀ ਨਹੀਂ ਕਰ ਰਿਹਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਕੁਝ ਦਿਨ ਹੋਰ ਰੁਕ ਜਾਓ। ਕਹਿੰਦੇ ਨਹੀਂ ਮਹਾਰਾਜ, ਵੀ ਕਾਰੋਬਾਰ ਹੁਣ ਨਹੀਂ ਰੁਕਿਆ ਜਾ ਸਕਦਾ। ਸਤਿਗੁਰੂ ਕਹਿਣ ਲੱਗੇ ਪ੍ਰੀਤ ਨਹੀਂ ਛੱਡੀ ਦੀ ਹੁੰਦੀ? ਕਹਿੰਦੇ ਨਹੀਂ ਮਹਾਰਾਜ, ਪਿਆਰ ਤਾਂ ਬਹੁਤ ਹੈ, ਜੀ ਨਹੀਂ ਕਰਦਾ, ਇੱਦਾਂ ਹੀ ਲੱਗਦਾ ਵੀ ਜਿਵੇਂ ਨਾ ਹੀ ਜਾਈਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਮਹਾਰਾਜ ਕਹਿਣਗੇ ਇੱਕ ਮਹੀਨਾ ਹੋਰ ਰੁਕ ਜਾਓ, ਇੱਕ ਮਹੀਨਾ ਇੱਥੇ ਰੁਕੋ। ਕਹਿੰਦੇ ਮਹਾਰਾਜ ਕਾਰੋਬਾਰ ਪਰਿਵਾਰਾਂ ਦਾ ਸਾਰਾ, ਮਹਾਰਾਜ ਕਹਿਣਗੇ ਜੋ ਕੁਝ ਹੋਏਗਾ ਇੱਥੋਂ ਦਾਤਾਂ ਦੇ ਕੇ ਤੋਰਾਂਗੇ, ਕਮੀ ਨਹੀਂ ਆਏਗੀ, ਕਿਸੇ ਗੱਲ ਦੀ ਪਰਵਾਹ ਨਾ ਕਰੋ। ਸਤਿਗੁਰੂ ਮਹਾਰਾਜ ਨਹੀਂ, ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਜਾਣਾ ਬੜਾ ਜ਼ਰੂਰੀ ਹੈ ਮਹਾਰਾਜ, ਆਨੰਦ ਵੀ ਬੜਾ ਆਇਆ
ਬਾਣੀ ਬੜੀ ਚੰਗੀ ਲੱਗੀ, ਬੜਾ ਖੇੜਾ ਆਇਆ, ਬੜੀ ਖੁਸ਼ੀ ਹੋਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਰੁਕ ਜਾਓ ਨਾ, ਰੁਕ ਜਾਓ, ਸਾਰਾ ਕੁਝ ਪੂਰਾ ਕਰ ਦਿਆਂਗੇ, ਗੁਰੂ ਨਾਨਕ ਸਾਹਿਬ ਦੇ ਘਰੋਂ ਖਾਲੀ ਨਹੀਂ ਤੋਰਾਂਗੇ। ਫਿਰ ਅਖੀਰ 'ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਤੁਹਾਨੂੰ ਕਿਹਾ ਨਾ ਵੀ ਰੁਕ ਜਾਓ, ਅਤੇ ਰੁਕ ਜਾਓ, ਰੁਕ ਗਏ। ਹੁਣ ਆਪਸ ਵਿੱਚ ਜਾ ਕੇ ਡੇਰਾ ਜਿੱਥੇ ਲਾਇਆ ਸੀ ਉੱਥੇ ਝਗੜਾ ਹੋ ਗਿਆ, ਕਹਿੰਦੇ ਵੀ ਤੁਹਾਨੂੰ ਕੀ ਕਹਿਣ ਦੀ ਲੋੜ ਸੀ। ਕਹਿੰਦੇ ਵੀ ਅਸੀਂ ਤਾਂ ਕਿਹਾ ਵੀ ਮਹਾਰਾਜ, ਵੀ ਮਹਾਰਾਜ ਖੁਸ਼ ਹੋ ਜਾਣਗੇ ਵੀ ਸਿੱਖ ਬੜੇ ਪ੍ਰੇਮ ਵਾਲੇ ਆਏ, ਬੈਰਾਗੀ ਆਏ, ਬਹੁਤ ਪ੍ਰੇਮ ਕਰਨ ਵਾਲੇ ਆਏ। ਵੀ ਅਸੀਂ ਤਾਂ ਇਹ ਗੱਲ ਕਹੀ ਸੀ, ਪਰ ਉਹ ਕਹਿੰਦੇ ਹੁਣ ਸਾਨੂੰ ਥੋੜ੍ਹਾ ਪਤਾ ਸੀ ਵੀ ਕੰਮ ਸਾਰਾ ਹੀ ਉਲਟਾ ਹੋ ਜਾਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਮੰਗ ਨਹੀਂ ਸੀ ਸਕਦੇ, ਜਾਣ ਕਿਵੇਂ। ਫਿਰ ਇਹਨਾਂ ਨੇ ਇੱਕ ਵਿਉਂਤ ਬਣਾਈ, ਵਿਉਂਤ ਬਣਾ ਕੇ ਕਿਹਾ ਵੀ ਆਪਾਂ ਇੱਕ ਇਸ ਤਰ੍ਹਾਂ ਕਰੀਏ ਵੀ ਜੇ ਜਾਣਾ ਹੀ ਹੈ ਨਾ ਤਾਂ ਬਹਾਨਾ ਇਹ ਬਣਾਈਏ ਵੀ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਵੀ ਇੱਕ ਵਿਅਕਤੀ ਜਿਹੜਾ ਆਗੂ ਹੈ ਸਾਡਾ, ਉਹਨੂੰ ਝੂਠੀ ਮੂਠੀ ਜਿਹੜਾ ਹੈ ਉਹਨੂੰ ਖਤਮ ਕਰ ਦੇ, ਵੀ ਇਹਦੀ ਡੈਥ ਹੋ ਗਈ, ਮਰ ਗਿਆ, ਵੀ ਫੱਟੇ 'ਤੇ ਪਾਵਾਂਗੇ ਅਤੇ ਕਹਿ ਦਿਆਂਗੇ ਮਹਾਰਾਜ ਵੀ ਅਨੰਦਪੁਰ ਸਾਹਿਬ ਤੋਂ ਬਾਹਰ ਇਹਦਾ ਸੰਸਕਾਰ ਕਰਨ ਵਾਸਤੇ ਚੱਲਿਆ, ਅਤੇ ਉਸ ਬਹਾਨੇ ਥੋੜ੍ਹਾ ਬਹੁਤਾ ਕੱਪੜਾ ਲੀੜਾ ਚੁੱਕ ਲਿਓ ਅਤੇ ਆਪਾਂ ਚਲੇ ਚੱਲਦੇ। ਵਿਉਂਤਬੰਦੀ ਬੜੀ ਚੰਗੀ ਲੱਗੀ ਸਾਰਿਆਂ ਨੂੰ। ਉਹ ਦਰਾਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਅਤੇ ਇੰਨੇ ਚਿਰ ਨੂੰ ਇਹ ਉੱਠ ਪਏ, ਉੱਠ ਕੇ ਨਾ ਤਿਆਰੀ ਕੀਤੀ, ਇੱਕ ਬੰਦੇ ਨੂੰ ਫੱਟੇ ਦੇ ਉੱਪਰ ਪਾ ਲਿਆ ਅਤੇ ਉੱਚੀ ਉੱਚੀ ਪੁਕਾਰਨ ਲੱਗ ਪਏ ਵੀ ਸੇਵਕੀ ਓੜਕ ਨਿਭ ਹੀ ਪ੍ਰੀਤ, ਸੇਵਕੀ ਓੜਕ ਨਿਭ ਹੀ ਪ੍ਰੀਤ, ਉੱਚੀ ਉੱਚੀ ਗਾਉਣ ਲੱਗ ਪਏ। ਅਤੇ ਗਾਉਂਦਿਆਂ ਗਾਉਂਦਿਆਂ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਵਾਲੇ ਪਾਸਿਓਂ ਲੰਘੇ ਨਾ ਜਿੱਥੇ ਦੀਵਾਨ ਸੱਜਿਆ ਸੀ, ਮਹਾਰਾਜ ਨੇ ਗੁਰਸਿੱਖਾਂ ਨੂੰ ਭੇਜਿਆ ਪੁੱਛੋ ਕੀ ਗੱਲ ਹੋ ਗਈ। ਜਦੋਂ ਜਾ ਕੇ ਕਿਹਾ ਉਹਦਾ ਮੁੱਖ ਵਿਖਾਇਆ, ਕਹਿੰਦੇ ਮਹਾਰਾਜ ਵੀ ਉਹ ਜਿਹੜਾ ਬੜਾ ਪ੍ਰੇਮ ਵਾਲਾ ਸਿੱਖ ਸੀ ਨਾ ਜਿਹੜਾ ਅੱਗੋਂ ਬੈਰਾਗ ਕਰਦਾ ਸੀ ਉਹ ਚੜ੍ਹਾਈ ਕਰ ਗਿਆ। ਮਹਾਰਾਜ ਕਹਿੰਦੇ ਵੀ ਸਾਡੇ ਨਾਲ ਇੰਨਾ ਪ੍ਰੇਮ ਕਰਦਾ ਸੀ, ਉਹਨਾਂ ਨੂੰ ਰੋਕ ਕੇ ਰੱਖੋ, ਰੋਕ ਕੇ ਰੱਖੋ ਉਹਨਾਂ ਨੂੰ। ਕਹਿੰਦੇ ਮਹਾਰਾਜ ਵੀ ਠੀਕ ਹੈ, ਉਹਨੇ ਸੁਨੇਹਾ ਭੇਜ ਦਿੱਤਾ ਵੀ ਮਹਾਰਾਜ ਕਹਿੰਦੇ ਵੀ ਰੁਕ ਜਾਓ। ਕਹਿੰਦੇ ਨਹੀਂ ਜੀ, ਸੰਸਕਾਰ ਆਪਾਂ ਕਰ ਆਈਏ, ਉਹਨਾਂ ਨੇ ਕਿਹਾ ਸੀ ਵੀ ਅਨੰਦਪੁਰ ਸਾਹਿਬ ਤੋਂ ਬਾਰ ਬਾਰ ਮੇਰਾ ਸੰਸਕਾਰ ਕਰ ਦਿਓ। ਸਤਿਗੁਰੂ ਸਾਹਿਬ ਜੀ ਨੇ ਉਸ ਵੇਲੇ ਸਿੱਖ ਨੂੰ ਕਿਹਾ ਵੀ ਉਹਨਾਂ ਨੂੰ ਰੋਕ ਕੇ ਰੱਖੋ। ਹੁਣ ਉਹ ਰੁਕ ਗਏ, ਇੱਕ ਵੱਧ ਤੋਂ ਵੱਧ ਮਹਾਰਾਜ ਕੀ ਕਹਿ ਦੇਣਗੇ ਉੱਥੇ, ਜਾਂ ਕੋਈ ਇੱਕ ਮਰਿਆਦਾ ਜਾਂ ਸਰੂਪਾ ਉਹ ਪਾ ਦੇਣਗੇ, ਸਰੀਰ ਨੂੰ ਲੈ ਜਾਂਗੇ, ਤਿਆਰੀ ਸਾਰਿਆਂ ਦੀ ਪੂਰੀ। ਹੁਣ ਸਤਿਗੁਰੂ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਏ ਇੱਥੇ ਆਣ ਕੇ, ਉਸੇ ਵਕਤ ਗੁਰਸਿੱਖਾਂ ਨੂੰ ਕਿਹਾ ਵੀ ਐਡਾ ਪਿਆਰ ਵਾਲਾ ਸਿੱਖ ਅਨੰਦਪੁਰ ਸਾਹਿਬ ਤੋਂ ਬਾਹਰ ਸੰਸਕਾਰ ਕਰਨਾ। ਮਹਾਰਾਜ ਕਹਿੰਦੇ ਅਸੀਂ ਖੁਦ ਸੰਸਕਾਰ ਕਰਾਂਗੇ। ਹੁਣ ਜਦੋਂ ਇਹ ਗੱਲ ਆ ਗਈ ਵੀ ਸੰਸਕਾਰ ਖੁਦ ਕਰਾਂਗੇ, ਹੁਣ ਸਾਰਾ ਕੁਝ ਹੀ ਬਦਲ ਗਿਆ। ਕਹਿੰਦੇ ਨਹੀਂ ਮਹਾਰਾਜ, ਵੀ ਇੰਨਾ ਭਾਰ ਨਾ ਚੜਾਓ, ਅਸੀਂ ਤਾਂ ਇੱਥੇ ਸੇਵਾਦਾਰ ਬਣਨ ਆਏ ਸੀ। ਮਹਾਰਾਜ ਚਲੋ ਭਾਵਨਾ ਸੀ ਸਿੱਖ ਦੀ, ਇੱਥੇ ਉਹ ਚੜ੍ਹਾਈ ਕਰ ਗਿਆ ਵੀ ਸੰਸਕਾਰ ਅਸੀਂ ਆਪੇ ਕਰ ਲਾਂਗੇ। ਨਹੀਂ ਮਹਾਰਾਜ ਕਹਿੰਦੇ ਨਹੀਂ, ਇੱਦਾਂ ਨਹੀਂ, ਸੰਸਕਾਰ ਅਸੀਂ ਖੁਦ ਕਰਾਂਗੇ, ਨਾਲੇ ਚੰਦਨ ਦੀਆਂ ਲੱਕੜਾਂ ਮੰਗਵਾ ਕੇ ਕਰਾਂਗੇ। ਇੱਧਰੋਂ ਸਤਿਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਕਿਹਾ ਵੀ ਚਿਖਾ ਤਿਆਰ ਕਰੋ। ਹੁਣ ਜਿਹੜਾ ਅੰਦਰ ਪਿਆ ਸੀ ਫੱਟੇ 'ਤੇ ਉਹਦੇ ਵਾਸਤੇ ਕੰਮ ਖਰਾਬ ਹੋ ਗਿਆ ਵੀ ਇੰਨਾ ਸਮਾਂ ਲੰਮੇ ਵੀ ਪੈਣਾ ਅਤੇ ਹਿੱਲਣਾ ਵੀ ਨਹੀਂ ਤਾਂ ਬੜਾ ਔਖਾ ਹੋ ਜਾਣਾ। ਉਹਨਾਂ ਨੇ ਬੜਾ ਹੀ ਜ਼ੋਰ ਲਾਇਆ, ਅਖੀਰ ਵੀ ਸਤਿਗੁਰੂ ਇੱਧਰ ਉੱਧਰ ਹੋਣ ਕਿਤੇ, ਪਰ ਸਤਿਗੁਰੂ ਖਲੋਤੇ ਰਹੇ। ਅਖੀਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਦੋਂ ਚਿਖਾ ਤਿਆਰ ਕਰਾ ਲਈ ਨਾ, ਚਿਖਾ ਤਿਆਰ ਕਰਾਉਣ ਤੋਂ ਬਾਅਦ ਚਿਖਾ 'ਤੇ ਪਾ ਵੀ ਲਿਆ, ਉਹ ਫਿਰ ਵੀ ਟਿਕਿਆ ਰਿਹਾ। ਹੁਣ ਜਦੋਂ ਚਿਖਾ 'ਤੇ ਪਾ ਦਿੱਤਾ ਤਾਂ ਉਹ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਜਾਓ, ਮਹਾਰਾਜ ਤੁਸੀਂ ਕਾਰਜ ਕਰ ਲਓ, ਪ੍ਰਸ਼ਾਦਾ ਛਕਣਾ ਸੰਗਤ ਉਡੀਕਦੀ। ਮਹਾਰਾਜ ਕਹਿੰਦੇ ਨਹੀਂ, ਸੰਸਕਾਰ ਕਰਕੇ ਜਾਵਾਂਗੇ। ਇੱਧਰੋਂ ਹੁਣ ਜਿਹੜਾ ਅੰਦਰ ਲੰਮੇ ਪਿਆ ਸੀ ਉਹਦਾ ਬੁਰਾ ਹਾਲ ਹੋ ਗਿਆ ਵੀ ਹੁਣ ਬਣੇਗਾ ਕੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਹੀ ਅਜੇ ਉਸ ਵਕਤ ਮਸ਼ਾਲ ਹੱਥ ਵਿੱਚ ਫੜੀ ਅਤੇ ਚਿਖਾਂ ਨੂੰ ਅਜੇ ਅੱਗ ਹੀ ਲਾਈ ਸੀ ਅਤੇ ਉਹ ਛਾਲ ਮਾਰ ਕੇ ਉੱਤਰ ਕੇ ਦੌੜਨ ਲੱਗ ਪਿਆ, ਭੱਜ ਗਿਆ ਪਰੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਲਾਗੇ ਗੁਰਸਿੱਖ, ਮਹਾਰਾਜ ਕਰਾਮਾਤ ਹੋ ਗਈ, ਕਰਾਮਾਤ ਤੁਸੀਂ ਸਿੱਖ ਜਿਉਂਦਾ ਕਰ ਦਿੱਤਾ, ਪ੍ਰੀਤ ਵਾਲਾ ਸੀ। ਮਹਾਰਾਜ ਜੀ ਕਹਿੰਦੇ ਝੂਠ ਨਾ ਬੋਲੋ। ਸਤਿਗੁਰੂ ਸਾਹਿਬ ਜੀ ਨੇ ਕੋਲ ਸੱਦ ਲਿਆ, ਮਹਾਰਾਜ ਕਹਿਣ ਲੱਗੇ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਕਹਿਣ ਲੱਗੇ ਮਨ ਵਿੱਚ ਕੁਛ ਵੀ ਪ੍ਰੀਤ ਨਹੀਂ ਸੀ ਅਤੇ ਬਾਹਰੋਂ ਵਿਖਾਵਾ ਕਰਦੇ ਸੀ, ਹੁਣ ਜਾਣ ਵਾਸਤੇ ਝੂਠ ਬੋਲਿਆ। ਆਗੂ ਜਿਹੜਾ ਸਾਹਮਣੇ ਖਲੋਤਾ ਸੀ ਕਹਿੰਦਾ ਮਹਾਰਾਜ ਗੁਰੂ 'ਤੇ ਪਰਦਾ ਢੱਕਦਾ, ਤੁਸੀਂ ਸਾਡਾ ਪਰਦਾ ਜ਼ਾਹਰ ਕਰ ਦਿੱਤਾ। ਸਤਿਗੁਰੂ ਕਹਿਣ ਲੱਗੇ ਸਿੱਖੋ, ਜੇ ਅੱਜ ਤੁਸੀਂ ਇੱਥੇ ਮੋਢਿਆਂ 'ਤੇ ਚੁੱਕ ਕੇ ਇੱਦਾਂ ਹੀ ਲੰਘ ਜਾਂਦੇ ਤਾਂ ਸਾਰੀ ਉਮਰ ਦੇ ਗੁਰੂ ਘਰ ਦੇ ਦੇਣਦਾਰ ਹੋਣਾ ਸੀ, ਤੁਹਾਨੂੰ ਵੀ ਅੰਦਾਜ਼ਾ ਹੋਣਾ ਸੀ, ਗੁਰੂ ਨੂੰ ਕਿਹੜਾ ਪਤਾ ਲੱਗਾ। ਮਹਾਰਾਜ ਕਹਿਣਗੇ ਸਾਰੀ ਉਮਰ ਦੇ ਬੇਮੁੱਖ ਹੋ ਜਾਣਾ ਸੀ, ਅੱਜ ਤੁਹਾਡਾ ਲੇਖਾ ਇੱਥੇ ਨਿਬੜ ਗਿਆ ਅਤੇ ਸਮੁੱਚੇ ਪੰਥ ਨੂੰ ਸਤਿਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ। ਕਹਿਣ ਲੱਗੇ ਜੇ ਪ੍ਰੀਤ ਨਹੀਂ ਹੈ ਤਾਂ ਵਿਖਾਵਾ ਨਾ ਕਰੋ।
ਮਹਾਰਾਜ ਨੇ ਉਹ ਸਿੱਖ ਨੂੰ ਕੋਲ ਸੱਦ ਕੇ ਕਿਹਾ, ਕਹਿਣ ਲੱਗੇ ਕਦੀ ਵੀ ਇਸ ਗੱਲ ਦਾ ਵਿਖਾਵਾ ਜਿਹੜੀ ਚੀਜ਼ ਪੱਲੇ ਨਾ ਹੋਵੇ ਉਹਦਾ ਵਿਖਾਵਾ ਕਰਨ ਦਾ ਲਾਭ ਕੋਈ ਨਹੀਂ, ਉਨਾ ਕੁ ਕੁਝ ਵਿਖਾਵਾ ਉਨਾ ਕੁ ਜੀਵਨ ਵਿੱਚ ਧਾਰਨ ਕਰੋ ਜਿੰਨਾ ਕੁਝ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਸਾਡਾ ਪਰਦਾ ਜ਼ਾਹਰ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਪਰਦਾ ਜ਼ਾਹਰ ਹੋ ਗਿਆ, ਅਨੰਦਪੁਰ ਸਾਹਿਬ ਹੀ ਨਿਬੜ ਗਈ ਹੈ। ਜੇ ਪਰਦਾ ਨਾ ਜ਼ਾਹਰ ਕਰਦੇ ਤਾਂ ਪਤਾ ਨਹੀਂ ਜੁਗਾਂ ਜੁਗਾਂਤਰਾਂ ਤੱਕ ਕਦੋਂ ਨਿਬੜਨੀ ਸੀ। ਤੁਹਾਡੇ ਮਨ ਵਿੱਚ ਤਾਂ ਹੀ ਰਹਿਣਾ ਸੀ ਵੀ ਗੁਰੂ ਨੂੰ ਕਿਹੜਾ ਪਤਾ ਲੱਗਦਾ, ਉੱਥੇ ਤਾਂ ਇੱਦਾਂ ਹੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਪੁਕਾਰਦਾ ਹੈ ਵੀ ਮੇਰੀ ਗੰਢੀ ਹੋਈ ਹੈ, ਮੈਂ ਜੁੜਿਆ ਹੋਇਆ ਹਾਂ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਸਾਡੇ ਸਨਮੁੱਖ, ਮਹਾਰਾਜ ਜੀ ਕਹਿੰਦੇ ਜਾਣਨਹਾਰ ਪ੍ਰਭੂ ਪ੍ਰਵੀਨ, ਉਹ ਪ੍ਰਵੀਨ ਹੈ, ਯੋਗ ਹੈ, ਚਤੁਰ ਹੈ, ਸਿਆਣਾ ਹੈ, ਸ੍ਰੇਸ਼ਟ ਹੈ, ਜਾਣਨਹਾਰ ਹੈ। ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਚਨ ਕਰਕੇ ਕਿਹਾ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਕਹਿਣਗੇ ਕੋਈ ਭਲਾ ਹੈ ਭਾਵੇਂ ਕੋਈ ਬੁਰਾ ਹੈ, ਅਸਲ ਵਿੱਚ ਉਹਦੇ ਅੰਦਰ ਦੀ ਗੱਲ ਨੂੰ ਗੁਰੂ ਜਾਣਨ ਵਾਲਾ ਹੈ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਬਿਨ ਬੋਲਿਆਂ ਸਭ ਕੁਛ ਜਾਣਦਾ, ਅਤੇ ਜੇ ਉਹ ਬਿਨਾਂ ਬੋਲਿਆਂ ਸਾਰਾ ਕੁਝ ਜਾਣਦਾ ਤਾਂ ਫਿਰ ਗੁਰੂ ਅੱਗੇ ਸਾਹਮਣੇ ਪਰਦਾ ਰੱਖਣ ਦਾ ਲਾਭ ਕੀ? ਫਿਰ ਗੁਰੂ ਅੱਗੇ ਵੀ ਆਣ ਕੇ ਜੇ ਪਰਦਾ ਰੱਖੀਏ ਤਾਂ ਫਿਰ ਅਸੀਂ ਗੁਣਾਗਾਰ, ਗੁਰੂ ਅੱਗੇ ਕੋਈ ਪਰਦਾ ਨਹੀਂ ਹੈ। ਅਸੀਂ ਜੋ ਕਮਾਇਆ ਸਤਿਗੁਰੂ ਜਾਣਦੇ, ਜੋ ਕਮਾਵਾਂਗੇ ਉਹ ਵੀ ਜਾਣਦੇ, ਅਤੇ ਜੋ ਕਮਾਉਣ ਦੀ ਤਿਆਰੀ ਹੈ ਉਸ ਤੋਂ ਪਹਿਲਾਂ ਵੀ ਸਤਿਗੁਰੂ, ਸਾਡੇ ਮਨ ਵਿੱਚ ਆਉਣ ਵਾਲੇ ਇੱਕ ਇੱਕ ਫੁਰਨੇ ਦਾ ਵੀ ਪਤਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਾਣਨਹਾਰ ਪ੍ਰਭੂ ਪ੍ਰਵੀਨ, ਉਹ ਜਾਣਨਹਾਰਾ ਹੈ, ਕਰਤਾ ਪੁਰਖ ਜਿਹੜਾ ਹੈ ਉਹ ਪ੍ਰਵੀਨ ਹੈ, ਸਮਰੱਥ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਬਾਹਰ ਭੇਖ ਨਾ ਕਾਹੂ ਭੀਣ, ਉਹ ਬਾਹਰਲੇ ਭੇਖ ਤੋਂ ਕਦੀ ਭਿੱਜਦਾ ਨਹੀਂ ਹੈ, ਉਹ ਕਦੀ ਨਹੀਂ ਭਿੱਜਦਾ ਹੈ। ਬਾਹਰੋਂ ਭੇਖ, ਬਾਹਰਲਾ ਸਰੂਪ ਭੇਖੀ ਰੂਪ ਦੇ ਵਿੱਚ ਧਾਰਨ ਕਰ ਲੈਣਾ, ਸਤਿਗੁਰੂ ਕਹਿਣ ਲੱਗੇ ਉਹ ਕਦੀ ਵੀ ਭਿੱਜਦਾ ਨਹੀਂ, ਕਦੀ ਵੀ ਨਹੀਂ। ਇਸ ਕਰਕੇ ਬਾਹਰਲਾ ਭੇਖ ਜਿਹੜਾ ਹੈ ਉਹਦੇ ਨਾਲ ਕਿਸੇ ਰੂਪ ਦੇ ਵਿੱਚ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਫਰਕ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਾਰ ਬਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਜ਼ਿਕਰ ਹੈ ਕਿ ਇੱਕ ਜੋਗੀ ਜਿਹਨੇ ਤਨ 'ਤੇ ਸਵਾਹ ਮਲੀ ਹੋਈ, ਸਵਾਹ ਮਲ ਕੇ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਮਿਲਣ ਵਾਸਤੇ ਆਇਆ, ਅੱਗੋਂ ਭਾਈ ਸੁਥਰੇ ਸ਼ਾਹ ਖਲੋਤੇ, ਕਮੰਡਲ ਹੱਥ ਵਿੱਚ ਫੜਿਆ ਉਹ ਸਾਧੂ ਨੇ। ਭਾਈ ਸੁਥਰੇ ਸ਼ਾਹ ਨੂੰ ਮਜ਼ਾਕੀਆ ਬਹੁਤ ਸੀ ਅਤੇ ਉਹਨਾਂ ਦੇ ਮਜ਼ਾਕ ਵਿੱਚ ਹੀ ਬਹੁਤ ਵੱਡੀ ਸਿੱਖਿਆ ਮਿਲ ਜਾਂਦੀ ਸੀ। ਹੁਣ ਭਾਈ ਸੁਥਰੇ ਸ਼ਾਹ ਨੇ ਵੇਖਿਆ ਵੀ ਕੋਈ ਸਾਧੂ ਮਹਾਤਮਾ ਆਉਂਦਾ ਵੀ ਤਨ ਸਾਰਾ ਹੀ ਸਵਾਹ ਨਾਲ ਭਰਿਆ ਹੋਇਆ, ਅੱਗੋਂ ਮਿਲ ਪਏ ਜਾ ਕੇ, ਜੀ ਜਜਮਾਨ, ਬਹੁਤ ਪਿਆਰ ਨਾਲ ਸਤਿਕਾਰ ਸਹਿਤ ਉਹ ਗੁਰਮੁਖ ਸਾਧੂ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਜੀ ਆਇਆ ਨੂੰ, ਸਤਿਗੁਰੂ ਨੂੰ ਮਿਲਣ ਆਇਓ? ਕਹਿੰਦੇ ਜੀ ਹਾਂ। ਨਾਮ ਕੀ ਹੈ ਤੁਹਾਡਾ? ਉਹਨੇ ਅੱਗੋਂ ਕਿਹਾ ਵੀ ਮੇਰਾ ਨਾਮ ਸੀਤਲ ਦਾਸ ਹੈ। ਕਹਿੰਦੇ ਜੀ ਚੰਗੀ ਗੱਲ। ਅਤੇ ਉਸ ਵਕਤ ਸੀਤਲ ਦਾਸ ਸ਼ਬਦ ਕਿਹਾ ਅਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਕਹਿੰਦੇ ਜੀ ਮੈਂ ਨਾਮ ਭੁੱਲ ਗਿਆ ਤੁਹਾਡਾ, ਤੁਹਾਡਾ ਨਾਮ ਕੀ ਹੈ ਜੀ? ਕਹਿੰਦੇ ਜੀ ਸੀਤਲ ਦਾਸ, ਮੈਂ ਹੁਣੇ ਦੱਸ ਕੇ ਹਟਿਆ ਤੁਹਾਨੂੰ। ਕਹਿੰਦੇ ਜੀ ਠੀਕ ਹੈ। ਕਹਿੰਦੇ ਆ ਤਨ 'ਤੇ ਕੀ ਲਾਇਆ ਹੋਇਆ ਤੁਸੀਂ? ਕਹਿੰਦੇ ਸਵਾਹ ਹੈ। ਕਹਿੰਦੇ ਇਹ ਕਾਹਤੋਂ ਲਾਈ? ਕਹਿੰਦੇ ਇਸ ਕਰਕੇ ਲਾਈ ਵੀ ਅਸੀਂ ਸਰੀਰ ਨੂੰ ਸਵਾਹ ਸਮਝਦੇ ਹਾਂ, ਵੀ ਸਰੀਰ ਜਿਹੜਾ ਹੈ ਉਹ ਸਵਾਹ ਹੈ। ਕਹਿੰਦੇ ਸਵਾਹ ਤਾਂ ਉੱਥੇ ਹੁੰਦੀ ਜਿੱਥੇ ਅੱਗ ਹੋਵੇ, ਅਤੇ ਸਵਾਹ ਤਾਂ ਉੱਥੇ ਪ੍ਰਾਪਤ ਹੁੰਦੀ ਨਾ ਵੀ ਜਿੱਥੇ ਅੱਗ ਹੋਵੇ, ਅੱਗ ਤਾਂ ਦਿਸ ਨਹੀਂ ਰਹੀ। ਉਹ ਕਹਿੰਦਾ ਨਹੀਂ, ਮੈਂ ਇਕੱਲੀ ਸਵਾਹੀ ਮਲੀ ਹੋਈ ਹੈ, ਇਹਦਾ ਅਰਥ ਹੈ ਕਿ ਸਰੀਰ ਨਾਸ਼ਵੰਤ ਹੈ, ਸਵਾਹ ਹੋ ਜਾਣਾ ਇੱਕ ਦਿਨ, ਇਹ ਗੱਲ ਚੇਤੇ ਰਹੇ, ਇਸ ਕਰਕੇ ਮਲੀ। ਥੋੜ੍ਹਾ ਜਿਹਾ ਅੱਗੇ ਗਏ, ਫਿਰ ਮੁੜ ਆਏ, ਕਹਿੰਦੇ ਜੀ ਮੈਂ ਨਾਮ ਭੁੱਲ ਗਿਆ ਤੁਹਾਡਾ। ਉਹ ਕਹਿੰਦੇ ਮੇਰਾ ਨਾਮ ਸੀਤਲ ਦਾਸ ਹੈ, ਤੁਹਾਨੂੰ ਮੈਂ ਕਿੰਨੀ ਵਾਰੀ ਤਾਂ ਦੱਸ ਚੁੱਕਾ ਅੱਗੇ ਵੀ। ਕਹਿੰਦੇ ਫਿਰ ਆ ਸਵਾਹ ਕਿਉਂ ਮਲੀ? ਉਹ ਕਹਿੰਦੇ ਸਾਡਾ ਸਰੀਰ ਅਸੀਂ ਸਾਰੇ ਜੋਗੀ ਨਾਸ਼ਵੰਤ ਮੰਨਦੇ ਹਾਂ, ਵੀ ਇਹ ਸਰੀਰ ਨਾਸ਼ਵੰਤ ਹੈ, ਚਲੇ ਗਏ ਅੱਗੇ। ਥੋੜ੍ਹਾ ਜਿਹਾ ਵਾਪਸ ਆਣ ਕੇ ਪੇਟ ਦੇ ਉੱਪਰ ਉਂਗਲ ਲਾ ਕੇ ਕਹਿੰਦੇ ਆਹ ਕੀ ਮਲਿਆ? ਉਹਨੇ ਖਿੱਚ ਕੇ ਚਪੇੜ ਮਾਰ ਦਿੱਤੀ ਭਾਈ ਸੁਥਰੇ ਸ਼ਾਹ ਦੀ।
ਜਦੋਂ ਖਿੱਚ ਕੇ ਚਪੇੜ ਮਾਰੀ ਅਤੇ ਕਮੰਡਲ ਲੈ ਕੇ ਭਾਈ ਸੁਥਰੇ ਸ਼ਾਹ ਦੇ ਪਿੱਛੇ ਪਿੱਛੇ ਜੋਗੀ ਭਾਈ ਸੁਥਰੇ ਸ਼ਾਹ ਅੱਗੇ ਅੱਗੇ ਅਤੇ ਜੋਗੀ ਪਿੱਛੇ ਪਿੱਛੇ ਜਦੋਂ ਸਾਰੇ ਪਾਸੇ ਇੱਕ ਵਾਰੀ ਪਰਿਕਰਮਾ ਕਰਾ ਕੇ ਅਤੇ ਹੁਣ ਸਤਿਗੁਰੂ ਦੇ ਦਰ 'ਤੇ ਲਿਆਂਦਾ, ਸ਼ਿਕਾਇਤ ਹੋ ਗਈ, ਮਹਾਰਾਜ ਸੁਥਰੇ ਸ਼ਾਹ ਨੇ ਆਪ ਜੋਗੀ ਨਾਲ ਕੀ ਕੀਤਾ ਵੇਖੋ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੁਥਰੇ ਸ਼ਾਹ ਕੀ ਕੀਤਾ। ਜੋਗੀ ਕਹਿੰਦਾ ਮਹਾਰਾਜ ਵੀ ਕਿੱਦਾਂ ਦੇ ਬੰਦੇ ਤੁਸੀਂ। ਆਪਣੇ ਘਰ ਵਿੱਚ ਉਹ ਅੱਗ ਬਬੂਲਾ ਹੋਇਆ ਬੜੀ ਉੱਚੀ ਉੱਚੀ ਆਵਾਜ਼ ਵਿੱਚ ਬੋਲਿਆ ਅਤੇ ਉਸ ਵਕਤ ਸਤਿਗੁਰੂ ਸਾਹਿਬ ਜੀ ਦੇ ਕੋਲ ਆਏ ਭਾਈ ਸੁਥਰੇ ਸ਼ਾਹ। ਕਹਿੰਦੇ ਮਹਾਰਾਜ, ਕਹਿੰਦੇ ਵੀ ਕੀ ਗੱਲ ਹੋਈ? ਕਹਿੰਦੇ ਮਹਾਰਾਜ ਵੀ ਮੈਨੂੰ ਸਵਾਹ ਨਜ਼ਰ ਆ ਰਹੀ ਸੀ ਸਰੀਰ 'ਤੇ, ਪਰ ਅੱਗ ਨਹੀਂ ਸੀ ਨਜ਼ਰ ਆਈ। ਮੈਂ 2-3 ਵਾਰੀ ਕੋਸ਼ਿਸ਼ ਕੀਤੀ ਅੱਗ ਕੱਢਣ ਦੀ ਪਰ ਨਿਕਲੀ ਨਹੀਂ, ਪਰ ਤੀਸਰੀ ਵਾਰੀ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਅਤੇ ਅੱਗ ਬਾਹਰ ਆ ਗਈ। ਉਹ ਅੱਗ ਅੰਦਰੋਂ ਕ੍ਰੋਧ ਰੂਪੀ ਅੱਗ ਬਾਹਰ ਆ ਗਈ। ਕਹਿੰਦੇ ਇਹਨਾਂ ਨੇ ਮੈਨੂੰ ਸੀ ਨਾਮ ਆਪਣਾ ਦੱਸਿਆ ਸੀ ਸੀਤਲ ਦਾਸ। ਕਹਿੰਦੇ ਨੇ ਇਹਨਾਂ ਦਾ ਨਾਂ ਜਾਂ ਤਾਂ ਭਾਂਬੜ ਪ੍ਰਕਾਸ਼ ਜਾਂ ਫਿਰ ਅਗਨੀ ਪ੍ਰਕਾਸ਼ ਹੋਣਾ ਚਾਹੀਦਾ ਸੀ। ਵੀ ਮਹਾਰਾਜ ਵੀ ਇਹਨੇ ਇਹਦੇ ਅੰਦਰ ਦਾ ਕ੍ਰੋਧ ਇੰਨਾ ਜ਼ਿਆਦਾ ਪ੍ਰਬਲ ਹੈ, ਮਹਾਰਾਜ ਵੀ ਇੱਕ ਸਾਧੂ ਦੇ ਅੰਦਰ ਤਾਂ ਨਿਮਰਤਾ ਹੀ ਇੰਨੀ ਵੱਡੀ ਹੈ ਕਿ ਜਿਹਦਾ ਅੰਤ ਪਾਰਾਵਾਰ ਕੋਈ ਨਹੀਂ, ਅਤੇ ਜਿਹੜਾ ਆਪਣੇ ਆਪ ਨੂੰ ਸਾਧੂ ਕਹਿ ਕੇ 2 ਸ਼ਬਦਾਂ ਵਿੱਚ ਹੀ ਗਰਮ ਹੋ ਜਾਏ ਅਤੇ ਫਿਰ ਜੀਵਨ ਵਿੱਚ ਉਹ ਸਾਧੂ ਨਹੀਂ। ਸਤਿਗੁਰੂ ਸਾਹਿਬ ਜੀ ਨੇ ਇਹੀ ਸੰਦੇਸ਼ ਦਿੱਤਾ। ਮਹਾਰਾਜ ਜੀ ਕਹਿੰਦੇ ਜੋਗੀ ਜੀ ਸਾਧ ਹੋ ਜਾਣਾ ਅਤੇ ਸਾਧ ਦਾ ਭੇਖ ਧਾਰਨ ਕਰ ਲੈਣਾ, ਦੋਵਾਂ ਵਿੱਚ ਬਹੁਤ ਵੱਡਾ ਅੰਤਰ ਹੈ। ਜਦੋਂ ਸਾਧ ਹੀ ਹੋ ਗਏ ਫਿਰ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਕਹਿੰਦੇ ਉਹਦਾ ਸੁਭਾਅ ਧਰਤੀ ਵਾਂਗ ਹੁੰਦਾ, ਜਿਵੇਂ ਕੋਈ ਲੇਪਣ ਕਰਦੇ ਚੰਦਨ ਦਾ ਲਿਆ ਕੇ ਅਤੇ ਕੋਈ ਕਈ ਨਾਲ ਪੁੱਟਣਾ ਸ਼ੁਰੂ ਕਰਦੇ, ਧਰਤੀ ਸੁਭਾਅ ਨਹੀਂ ਬਦਲਦੀ। ਸੂਰਜ ਦੇ ਵਾਂਗ ਹੁੰਦਾ, ਸੂਰਜ ਵਾਂਗ ਹੁੰਦਾ ਹੈ ਕੌਣ? ਬ੍ਰਹਮ ਗਿਆਨੀ ਦਾ ਸੁਭਾਅ ਸੂਰਜ ਦੀ ਨਿਆਈ ਹੈ। ਸੂਰਜ ਦੀ ਨਿਆਈ ਕਿਵੇਂ? ਕਿ ਸੂਰਜ ਗੰਦਗੀ ਦੇ ਢੇਰ ਦੇ ਉੱਪਰ ਵੀ ਓਨੀ ਰੌਸ਼ਨੀ ਦਿੰਦਾ ਹੈ, ਇੱਕ ਝੌਂਪੜੀ ਵਿੱਚ ਵੀ, ਇੱਕ ਮਹਿਲ ਵਿੱਚ ਵੀ, ਇੱਕ ਪਵਿੱਤਰ ਥਾਂ ਦੇ ਉੱਪਰ ਵੀ ਓਨੀ, ਕਿਉਂਕਿ ਉਹਦੇ ਅੰਦਰ ਫਰਕ ਕੋਈ ਨਹੀਂ। ਬ੍ਰਹਮ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਵਾਲਾ ਇਨਸਾਨ ਔਰ ਇਸੇ ਤਰ੍ਹਾਂ ਬਰਾਬਰ ਦੀ ਬਿਰਤੀ ਰੱਖਣ ਵਾਲਾ ਹੈ, ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ, ਵੱਖਰੇਵਾਂ ਨਹੀਂ। ਮਹਾਰਾਜ ਜੀ ਨੇ ਕਿਹਾ ਬਾਹਰ ਭੇਖ ਨਾ ਕਾਹੂ ਪੀ, ਬਾਹਰਲਾ ਭੇਖ ਵੇਖ ਕੇ ਥੋੜ੍ਹੀ ਭੇਜਦਾ ਹੈ, ਕਦੀ ਨਹੀਂ ਭੇਜਦਾ ਹੈ ਨਿਰੰਕਾਰ। ਫਿਰ ਦੁਬਾਰਾ ਇੱਕ ਸ਼ਬਦ ਜਿਹੜਾ ਆਰੰਭਤਾ ਵਿੱਚ ਆਖਿਆ ਸੀ ਫਿਰ ਉਸ ਸ਼ਬਦ ਦਾ ਨਿਰਣਾ ਕਰੀਏ ਅਤੇ ਮਹਾਰਾਜ ਜੀ ਨੇ ਸ਼ਬਦ ਵਰਤੇ। ਸਤਿਗੁਰੂ ਜੀ ਕਹਿੰਦੇ ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਣ ਤਗ ਗੱਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬਾਗ ਓਏ ਹਰ ਕੇ ਸੰਤਨਾ ਆਖੀਏ ਬਾਹ ਨਾ ਰਸਕੇ ਠੱਗ। ਸੱਜਣ ਠੱਗ ਨੂੰ ਦੀਪਾ ਇੱਥੋਂ ਤੱਕ ਮਹਾਰਾਜ ਜੀ ਨੇ ਸੱਜਣ ਠੱਗ ਦਾ ਜੀਵਨ ਤੁਲੰਬੇ ਪਿੰਡ ਵਿੱਚ ਜਾ ਕੇ ਬਦਲਿਆ। ਕਾਰਨ ਕੀ ਸੀ? ਮਹਾਰਾਜ ਜੀ ਕਹਿੰਦੇ ਨਹੀਂ, ਜੋ ਹੋ ਉਹ ਪ੍ਰਗਟ ਕਰੋ, ਵਿਖਾਵਾ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਬਾਹਰ ਭੇਖ ਨਾ ਕਾਹੂ ਭੀਨ, ਕਰਤਾ ਪੁਰਖ ਬਾਹਰ ਦੇ ਭੇਖ ਨੂੰ ਵੇਖ ਕੇ ਕਦੀ ਭਿੱਜਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਅਵਰ ਉਪਦੇਸ਼ੈ ਆਪ ਨਾ ਕਰੈ, ਉਪਦੇਸ਼ ਦੂਸਰੇ ਨੂੰ ਕਰਨਾ। ਮਹਾਰਾਜ ਕਹਿਣ ਲੱਗੇ ਆਪਣੀ ਕ੍ਰਿਤ ਧਾਰਨ ਨਹੀਂ ਕਰਨੀ, ਉਪਦੇਸ਼ ਅੰਮ੍ਰਿਤ ਵੇਲੇ ਦਾ ਕਰਨਾ ਅਤੇ ਆਪ ਉਹ ਧਾਰਨ ਨਾ ਕਰਨਾ, ਉਪਦੇਸ਼ ਸੇਵਾ ਦਾ ਕਰਨਾ ਅਤੇ ਆਪ ਧਾਰਨ ਨਾ ਕਰਨੀ, ਉਸ ਤੋਂ ਬਾਅਦ ਉਪਦੇਸ਼ ਗੁਰਸਿੱਖੀ ਦਾ ਕਰਨਾ, ਗੁਰਸਿੱਖੀ ਧਾਰਨ ਨਾ ਕਰਨੀ। ਸਤਿਗੁਰੂ ਮਹਾਰਾਜ ਕਹਿਣਗੇ ਇਸ ਗੱਲ ਦਾ ਨਿਰਣਾ ਅਵਰ ਉਪਦੇਸ਼ੈ ਆਪ ਨਾ ਕਰੈ। ਕਬੀਰ ਅਵਰੇ ਕਉ ਉਪਦੇਸ਼ ਤੇ ਮੁੱਖ ਮੈਂ ਪਰਹਿ, ਰੇਤ ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਨੇ ਉਹਨਾਂ ਦਾ ਹਾਲਾਤ ਇਸ ਤਰ੍ਹਾਂ ਦਾ ਹੈ ਕਿ ਬਾਕੀਆਂ ਨੂੰ ਉਪਦੇਸ਼ ਕਰਦਿਆਂ ਕਰਦਿਆਂ ਹਾਲਾਤ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਵੀ ਦੂਸਰੇ ਦੇ ਖੇਤ ਦੀ ਰਾਖੀ ਕਰਦਿਆਂ, ਦੂਸਰਿਆਂ ਨੂੰ ਰੌਲਾ ਪਾਉਂਦਿਆਂ ਉਹ ਆਪਣੇ ਖੇਤ ਬਚਾ ਲਓ, ਖੇਤ ਬਚਾ ਲਓ। ਕਹਿੰਦੇ ਆਪਣਾ ਵੀ ਆਪਣਾ ਖੇਤ ਖਵਾ ਲਿਆ, ਰੌਲਾ ਪਾਉਣਾ ਸ਼ੁਰੂ ਕਰ ਦਿਆ। ਬਾਹਰੀ ਰੂਪ ਦੇ ਵਿੱਚ ਉੱਚੀ ਉੱਚੀ ਪੁਕਾਰ ਕਰਨੀ ਸ਼ੁਰੂ ਕਰ ਦਿੱਤੀ ਵੀ ਬਚਾ ਲਓ ਆਪਣੇ ਖੇਤ ਨੂੰ, ਖੇਤੀ ਨੂੰ ਬਚਾ ਲਓ, ਬਚ ਜਾਓ, ਵਿਕਾਰਾਂ ਤੋਂ ਬਚ ਜਾਓ, ਕ੍ਰੋਧ ਤੋਂ ਬਚ ਜਾਓ। ਅਤੇ ਆਪਣੇ ਜੀਵਨ ਦੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਆ ਜਾਣੀ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਫਿਰ ਬਾਹਰ ਭੇਖ ਨਾ ਕਾਹੂ ਪੀਣ, ਅਵਰ ਉਪਦੇਸ਼ ਹੈ ਆਪ ਨਾ ਕਰੇ।
ਆਵਤ ਜਾਵਤ ਜਨਮੈ ਮਰੈ। ਕਬੀਰ ਅਵਰੇ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਬੇਗਾਨੀ ਰਾਸ ਰੱਖਦਿਆਂ ਰੱਖਦਿਆਂ ਮਹਾਰਾਜ ਜੀ ਕਹਿੰਦੇ ਖਾਇਆ ਘਰ ਕਾ ਖੇਤ, ਆਪਣੇ ਘਰ ਦਾ ਖੇਤ ਖਾਧਾ। ਇੱਥੇ ਫਿਰ ਅੱਗੇ ਮਹਾਰਾਜ ਜੀ ਕਹਿੰਦੇ ਅਵਰ ਉਪਦੇਸ਼ ਹੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ। ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਗੁਰਸਿੱਖ ਨੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਜਦੋਂ ਜੀਵਨ ਪੜ੍ਹ ਰਹੇ ਸੀ ਉਹਨਾਂ ਨੇ ਜ਼ਿਕਰ ਕੀਤਾ, ਉਹਦੇ ਵਿੱਚ ਵੀ ਕਿਸੇ ਨੇ ਸਵਾਲ ਕੀਤਾ, ਕਹਿੰਦੇ ਵੀ ਮਹਾਂਪੁਰਖੋ ਵੀ ਇੱਕ ਸਵਾਲ ਹੈ ਵੀ ਹੁਣ ਇੱਕ ਬੰਦਾ ਉਹਨੇ ਪ੍ਰਚਾਰ ਦੇ ਖੇਤਰ ਵਿੱਚ ਬੜਾ ਕੰਮ ਕੀਤਾ, ਮੰਨ ਲਓ ਵੀ ਇੱਕ ਵਿਅਕਤੀ ਨਗਰ ਵਿੱਚ ਉੱਠਿਆ, ਉਹਨੇ ਬੜੇ ਅੰਮ੍ਰਿਤ ਸੰਚਾਰ ਕਰਾਏ, ਬੜੇ ਧਾਰਮਿਕ ਸਮਾਗਮ ਕਰਵਾਏ, ਬੜਿਆਂ ਲੋਕਾਂ ਨੂੰ ਕਿਹਾ ਵੀ ਆਓ ਸਮਾਗਮਾਂ ਵਿੱਚ, ਆਓ ਸਮਾਗਮਾਂ ਵਿੱਚ ਬੈਠੋ, ਪਿੰਡਾਂ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਪਿੰਡਾਂ ਪਿੰਡਾਂ ਵਿੱਚ ਜਾ ਕੇ ਸਿੱਖੀ ਦੀ ਗੱਲ ਕੀਤੀ ਹੋਵੇ, ਅਤੇ ਫਿਰ ਕਹਿਣ ਲੱਗੇ ਵੀ ਇਹ ਪਾਰਉਪਕਾਰ ਤਾਂ ਹੈ ਵੀ ਠੀਕ ਹੈ, ਬੜਿਆਂ ਨੂੰ ਗੁਰਸਿੱਖ ਬਣਾਇਆ, ਬੜਿਆਂ ਨੂੰ ਗੁਰਸਿੱਖੀ ਵਾਲੇ ਪਾਸੇ ਉਪਦੇਸ਼ ਕੀਤਾ, ਬੜਿਆਂ ਨੂੰ ਰਸਤਾ ਦੱਸਿਆ, ਪਰ ਮਹਾਰਾਜ ਕਹਿਣ ਲੱਗੇ ਇਹ ਜੀਵਨ ਦੇ ਨਿਰਣੇ ਵਿੱਚ ਮਹਾਂਪੁਰਖਾਂ ਨੇ ਸ਼ਬਦ ਵਰਤਿਆ, ਕਹਿਣ ਲੱਗੇ ਇਹ ਉਹਨਾਂ ਚਿਰ ਤੱਕ ਬਹੁਤ ਗੁਰਸਿੱਖਾਂ ਨੂੰ ਉਪਦੇਸ਼ ਦੇ ਕੇ ਗੁਰਸਿੱਖੀ ਵਾਲੇ ਤੇ ਪਾਸੇ 'ਤੇ ਤੋਰਿਆ, ਪਰ ਉਹਨਾਂ ਚਿਰ ਤੱਕ ਸਫਲਤਾ ਨਹੀਂ ਜਿੰਨਾ ਚਿਰ ਤੱਕ ਆਪ ਨਹੀਂ ਕਮਾਉਂਦੇ। ਆਵਤ ਜਾਵਤ ਜਨਮੈ ਮਰੇ ਦਾ ਅਰਥ ਇਹੀ ਹੈ ਕਿ ਆਉਣਾ ਜਾਣਾ ਅਤੇ ਫਿਰ ਜੰਮਣਾ ਮਰਨਾ ਲੱਗਾ ਰਹੇਗਾ ਜਿੰਨਾ ਚਿਰ ਉਸ ਕ੍ਰਿਤ ਨੂੰ ਆਪ ਨਹੀਂ ਕਮਾਇਆ, ਉਹਨਾਂ ਚਿਰ ਆਉਣ ਜਾਣ ਦੌੜ ਭੱਜ ਜਿਹੜੀ ਜੰਮਣਾ ਮਰਨਾ ਕਦੀ ਵੀ ਖਤਮ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸ਼ਬਦ ਅਟਲ ਨੇ ਅਤੇ ਅਟਲ ਹੀ ਰਹਿਣਗੇ ਜਿੰਨਾ ਚਿਰ ਤੱਕ ਆਪਣੀ ਕਮਾਈ ਜੀਵਨ ਵਿੱਚ ਨਹੀਂ ਹੈ। ਜਪਜੀ ਸਾਹਿਬ ਪੜ੍ਹਾਉਣ ਵਾਲਾ ਇਸ ਗੱਲ ਦਾ ਨਿਰਣਾ ਕਰਕੇ ਬੈਠੇ, ਮੈਂ ਬਹੁਤ ਨੂੰ ਗੁਰਬਾਣੀ ਸੰਥਿਆ ਜਪਜੀ ਸਾਹਿਬ ਦੀ ਦਿੱਤੀ ਪਰ ਆਪ ਜਪਜੀ ਸਾਹਿਬ ਕਰੇ ਨਾ, ਫਿਰ ਮਹਾਰਾਜ ਜੀ ਕਹਿੰਦੇ ਕਾਣ ਹੈ ਕਮੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਜੀਵਨ ਵਿੱਚ ਨਿਰਣਾ ਕਰਦੇ। ਇੱਕ ਛੋਟੀ ਜਿਹੀ ਘਟਨਾ ਵੀ ਜਿਹੜੀ ਲਿਖੀ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਵੀ ਇੱਕ ਵਾਰੀ ਮਾਂ ਇੱਕ ਸਤਿਗੁਰੂ ਸਾਹਿਬ ਜੀ ਦੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਆਈ, ਭਾਵੇਂ ਦ੍ਰਿਸ਼ਟਾਂਤ ਰੂਪ ਛੋਟੀ ਜਿਹੀ ਸਾਖੀ ਗੁਰਸਿੱਖਾਂ ਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਦਿੱਤੀ। ਮਹਾਰਾਜ ਕੋਲ ਆਇਆ ਕਹਿੰਦੇ ਮਹਾਰਾਜ ਵੀ ਇਹ ਬੱਚਾ ਸਾਡਾ ਵੀ ਇਹ ਹਟਦਾ ਨਹੀਂ, ਬੜੀ ਬੜੀ ਸਮਝਾਇਆ ਵੀ ਪਤਾ ਨਹੀਂ ਦਿਹਾੜੀ ਦਾ ਕਿੰਨਾ ਕਿੰਨਾ ਗੁੜ ਖਾ ਲੈਂਦਾ, ਬਿਮਾਰ ਹੋ ਜਾਂਦਾ, ਫਿਰ ਵੀ ਇਹ ਤੁਹਾਡੇ ਕੋਲ ਲੈ ਕੇ ਆਏ ਵੀ ਗੁੜ ਬੜਾ ਖਾਂਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਕੱਲ੍ਹ ਨੂੰ ਲਿਆਇਓ, ਕੱਲ੍ਹ ਸਾਡੇ ਕੋਲ, ਕੱਲ੍ਹ ਨੂੰ ਲਿਆਂਦਾ। ਉਹ ਆ ਗਏ, ਆਣ ਕੇ ਕਹਿੰਦੇ ਮਹਾਰਾਜ ਵੀ ਇਹਨੂੰ ਦੱਸੋ, ਹੁਣ ਝਿੜਕੋ ਜਾਂ ਉਪਦੇਸ਼ ਦਿਓ। ਸਤਿਗੁਰੂ ਕਹਿਣ ਲੱਗੇ ਵੀ ਭਾਈ ਸਿੱਖਾ ਗੁੜ ਨਹੀਂ ਖਾਣਾ, ਕੱਲ੍ਹ ਤੋਂ ਗੁੜ ਨਾ ਖਾਏਗਾ। ਮਹਾਰਾਜ ਹੋਰ ਕੁਝ ਕਹੋ, ਮਹਾਰਾਜ ਕਹਿੰਦੇ ਵੀ ਨਹੀਂ ਇੰਨਾ ਹੀ ਬਹੁਤ ਹੈ। ਕਹਿੰਦੇ ਮਹਾਰਾਜ ਇਹ ਗੱਲ ਤਾਂ ਕੱਲ੍ਹ ਵੀ ਕਹਿ ਸਕਦੇ ਸੀ। ਸਤਿਗੁਰੂ ਕਹਿਣਗੇ ਕੱਲ੍ਹ ਅਸੀਂ ਆਪ ਛਕਿਆ ਹੋਇਆ ਸੀ, ਕੱਲ੍ਹ ਅਸੀਂ ਆਪ ਛਕਿਆ ਸੀ, ਔਰ ਇਸ ਕਰਕੇ ਸੰਦੇਸ਼ ਨਹੀਂ ਦਿੱਤਾ ਕਿਉਂਕਿ ਕੱਲ੍ਹ ਅਸੀਂ ਵੀ ਛਕਿਆ ਸੀ, ਇਸ ਕਰਕੇ ਨਹੀਂ ਕਹਿ ਸਕੇ। ਕਾਰਨ ਇੱਥੇ ਇਹ ਨਹੀਂ ਹੈ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਛਕਦੇ, ਨਾਮ ਹੀ ਛਕਦੇ, ਉਪਦੇਸ਼ ਤਾਂ ਦੇ ਹੀ ਸਕਦੇ ਸੀ, ਪਰ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਇਹ ਗੱਲ ਬਾਖੂਬੀ ਸਮਝਾ ਦਿੱਤੀ ਸੀ ਕਿ ਸਿੱਖ ਦੀ ਸਮਰੱਥਾ ਅਤੇ ਵਿਚਾਰਧਾਰਾ ਬਹੁਤ ਵੱਡੀ ਹੈ। ਇਹ ਨਿਰਣਾ ਹੈ ਸਿੱਖ ਦੇ ਜੀਵਨ ਵਿੱਚ ਵੀ ਉਹ ਜਿੰਨਾ ਚਿਰ ਤੱਕ ਆਪਣੀ ਕਮਾਈ ਨੂੰ ਕਰਤੇ ਪੁਰਖ ਦੇ ਪਰਥਾਏ ਆਪਣੀ ਕਮਾਈ ਕਰਕੇ ਉਪਦੇਸ਼ ਦੇਣ ਦਾ ਯਤਨ ਨਹੀਂ ਕਰਦਾ, ਉਹਨਾਂ 'ਚ ਜਨਮ ਮਰਨ 'ਤੇ ਹੈ ਹੀ ਹੈ। ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦਿਆਂ ਸਾਨੂੰ ਸਮਝਾਉਣ ਦਾ ਯਤਨ ਕਰਦੇ ਕਿ ਆਵਤ ਜਾਵਤ ਜਨਮੈ ਮਰੈ, ਜਿਸ ਕਹਿ

ਗੁਰੂ ਰਾਮਦਾਸ ਸਾਹਿਬ ਜੀ ਨੇ ਮੰਨਿਆ ਨਹੀਂ ਹੈ, ਥੜੇ ਬਣਾਉਣ ਵਾਲੀ ਗੱਲ ਮੰਨੀ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਤਿਗੁਰ ਆ ਗਿਆ ਸਤ ਸਤ ਕਰ ਮਾਨੇ, ਸਿੱਖ ਆ ਗਿਆ ਤਾਂ ਹੀ ਸਕਲ ਸੰਸਾਰ ਹਿਤਾਵੇ। ਜਿਹੜਾ ਸਿੱਖ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨੇਗਾ, ਉਹਦੀ ਆਗਿਆ ਮਨ ਮੋੜਨ ਵਾਲਾ ਦੁਨੀਆਂ 'ਤੇ ਕੋਈ ਨਹੀਂ ਹੋਏਗਾ। ਫਿਰ ਇੱਥੇ ਤਿਸ ਕੀ ਸਿੱਖ, ਸਿੱਖ ਸਿੱਖਿਆ ਉਪਦੇਸ਼, ਜੋ ਕੁਝ ਆਖੇਗਾ ਸਾਰਾ ਸੰਸਾਰ ਤਰੇਗਾ। ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ। ਸਤਿਗੁਰੂ ਜੋ ਤੁਮ ਭਾਨੇ, ਜਿਹੜੇ ਤੁਹਾਨੂੰ ਭਾ ਗਏ, ਜਿਹੜੇ ਤੁਹਾਨੂੰ ਚੰਗੇ ਲੱਗਣ ਲੱਗ ਪਏ, ਤਿੰਨ ਪ੍ਰਭ ਜਾਤਾ, ਉਹਨਾਂ ਨੇ ਨਿਰੰਕਾਰ ਨੂੰ ਜਾਣ ਲਿਆ ਹੈ, ਉਹ ਨਿਰੰਕਾਰ ਤੱਕ ਪਹੁੰਚ ਬਣਾ ਗਏ, ਉਹ ਨਿਰੰਕਾਰ ਤੱਕ ਸਮਰਪਣ ਭਾਵਨਾ ਬਣਾ ਗਏ। ਫਿਰ ਸਤਿਗੁਰੂ ਸਾਹਿਬ ਮਹਾਰਾਜ ਨਾਲ ਹੀ ਜ਼ਿਕਰ ਕਰਕੇ ਸਪਸ਼ਟ ਕਰ ਦਿੰਦੇ ਨਾਨਕ ਉਨ ਜਨ ਚਰਨ ਪ੍ਰਾਤਾ, ਕਹਿਣਗੇ ਉਹਨਾਂ ਗੁਰਮੁਖਾਂ ਜਨਾਂ ਦੇ ਚਰਨ ਪ੍ਰਾਤਾ ਭਾਵ ਸਤਿਗੁਰੂ ਸਾਹਿਬ ਕਹਿਣਗੇ ਮੈਂ ਚਰਨਾਂ ਵਿੱਚ ਸਮਰਪਿਤ ਹਾਂ ਉਹਨਾਂ ਗੁਰਮੁਖਾਂ, ਜਿਨ੍ਹਾਂ ਨੇ ਜਿਹੜੇ ਕਰਤੇ ਪੁਰਖ ਨੂੰ ਭਾ ਗਏ, ਉਹਨਾਂ ਜਨਾਂ ਦੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਮੈਂ ਚਰਨਾਂ ਵਿੱਚ ਸਮਰਪਿਤ ਹਾਂ। ਇਹ ਦਾਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਸਨਮੁੱਖ ਦਿੱਤੀ। ਗੁਰੂ ਸਾਹਿਬ ਕਿਰਪਾ ਕਰਨ, ਮਿਹਰਾਮਤ ਕਰਨ, ਤਰਸ ਕਰਨ ਸਾਡੇ ਸਾਰਿਆਂ 'ਤੇ, ਅਤੇ ਆਪ ਜੀ ਨੇ ਵੀ ਅਰਦਾਸ ਕਰਨੀ ਸਤਿਗੁਰੂ ਦੇ ਚਰਨਾਂ ਵਿੱਚ, ਕਿਉਂਕਿ ਜੋ ਕੁਝ ਉਪਦੇਸ਼ ਕਰੀਏ ਮਹਾਰਾਜ ਤਰਸ ਦੀ ਨਿਗਾਹ ਕਰ ਦੇਣ ਵੀ ਉਹਨੂੰ ਕਮਾ ਸਕੀਏ। ਸਤਿਗੁਰੂ ਸਾਹਿਬ ਮਹਾਰਾਜ ਜਨਮ ਮਰਨ ਦੀ ਉਹ ਬ੍ਰਿਥਾ ਜਿਹੜੀ ਹੈ ਉਹਨੂੰ ਨਾਸ਼ ਕਰ ਦੇਣ। ਸਤਿਗੁਰੂ ਦੀ ਕਿਰਪਾ ਕਰਨ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ ਕਰੋ ਕਿਰਪਾਲਤਾ, ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕਰ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਉਹਨਾਂ ਤੋਂ ਬਾਅਦ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ 7:20 ਤੋਂ ਲੈ ਕੇ 8 ਤੱਕਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਰਬਾ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੁਗੁਰੂ ਪ੍ਰਸਾਦ ਸਿੰਘ ਜੀ, ਇਨਕ ਸੇਵਾ ਕੀਰਤਨ ਦੀ ਪ੍ਰਵਾਨ ਕਰਨੀ ਜੀ, ਬੜੇ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ। ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸੋਂ ਗੁਰਦ ਵਿਚਾਰਾ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੇ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਵੀ ਇਸੇ ਟਾਈਮ 'ਤੇ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ, ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ 12:15 ਤੋਂ ਲੈ ਕੇ 1 ਵਜੇ ਤੱਕ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਜੀ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ

ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ, ਸਾਹਿਬ ਜੀ ਨਿਵਾਸ ਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ, ਸਰਬੱਤ ਮਾਈ ਭਾਈ ਗੁਰਮੁਖ ਰੂਹਾਂ, ਜੋ ਆਪਣੇ ਗੁਰਦੇਵ ਦੇ ਚਰਨ ਪਰਸਣ ਵਾਸਤੇ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਪਹੁੰਚੇ। ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਸੋਦਰ ਦੀ ਬਾਣੀ ਤੋਂ ਬਾਅਦ ਦੀਵਾਨ ਸਜੇ ਹੈ ਭਾਈ ਜਸਵਿੰਦਰ ਸਿੰਘ ਜੀ ਰਾਗੀ ਸਾਹਿਬ, ਬਹੁਤ ਸੁੰਦਰ ਮਨੋਹਰ ਕੀਰਤਨ, ਉਹਨਾਂ ਦੀ ਰਸਨਾ ਤੋਂ ਆਪਾਂ ਸਾਰਿਆਂ ਨੇ ਸੁਣਿਆ ਹੈ। ਸਤਿਗੁਰਾਂ ਦੀ ਬਖਸ਼ਿਸ਼ ਹੈ ਰਾਗੀ ਸਿੰਘ ਵਾਸਤੇ, ਜੋ ਅੰਮ੍ਰਿਤ ਬਚਨ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ ਉਸ ਨੂੰ ਸੰਗੀਤ ਕਲਾ ਵਿੱਚ ਢਾਲ ਕੇ ਆਨੰਦ ਵਰਤਾਇਆ। ਸੁਭਾਵ ਮਨ ਬਿਰਤੀਆਂ ਇਕਾਗਰ ਕਰੋ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕੱਲ੍ਹ ਆਪਾਂ ਸ਼ਹੀਦੀ ਦਿਵਸ ਮਨਾ ਕੇ ਰਹੇ ਹਾਂ। ਆਮ ਕਰਕੇ ਵੀ ਜੇ ਘਰ ਦੇ ਵਿੱਚ ਕਿਸੇ ਦੇ ਮੌਤ ਹੋ ਜਾਏ, ਉਹ ਕਈ ਦਿਨ ਉਸ ਮੌਤ ਦਾ ਪ੍ਰਭਾਵ ਜਿਹੜਾ ਪਰਿਵਾਰ 'ਤੇ ਰਹਿੰਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੈ, ਕਿਸੇ ਦੁਨਿਆਵੀ ਮ੍ਰਿਤਕ ਦੇ ਨਾਲ ਉਹਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ। ਜੇ ਦੂਸਰਾ ਪ੍ਰਮਾਣ ਕਿਸੇ ਰਾਜੇ ਮਹਾਰਾਜੇ ਦਾ ਦਿੰਦੇ ਹਾਂ ਤਾਂ ਸਾਰੀ ਪਰਜਾ ਦੇ ਉੱਤੇ ਉਹਦੇ ਰਾਜੇ ਦੇ ਸੰਸਾਰ ਤੋਂ ਚਲੇ ਜਾਣ ਦੇ ਵਿਛੋੜੇ ਦੇ ਵਿੱਚ ਗਮਗੀਨ ਹੋ ਜਾਂਦੇ ਨੇ ਸਾਰੇ। ਕੋਈ ਧਾਰਮਿਕ ਵਿਅਕਤੀ ਸੰਸਾਰ ਤੋਂ ਜਾਂਦਾ ਹੈ ਤਾਂ ਉਹਦੇ ਨਾਲ ਜੁੜੇ ਹੋਏ ਉਹਦੇ ਜਗਿਆਸੂ ਲੋਕ ਸਾਰੇ ਉਸ ਮਾਹੌਲ ਦੇ ਵਿੱਚ ਕਈ ਕਈ ਦਿਨ ਬਤੀਤ ਕਰਦੇ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਜਗਤ ਗੁਰੂ ਨੇ, ਜਿੰਨੀ ਦੇਰ ਤੱਕ ਇਹ ਸੰਸਾਰ ਹੈ ਉਹਨਾਂ ਦੀ ਜੇਠ ਸੁਦੀ ਚੌਥ ਸਿੱਧਾ ਦਿਹਾੜਾ ਜੋ ਤੱਤੀ ਤਵੀ 'ਤੇ ਬਹਿ ਕੇ ਸ਼ਹੀਦੀਆਂ ਨੂੰ ਪ੍ਰਾਪਤ ਕੀਤਾ ਮਹਾਰਾਜ ਨੇ, ਉਹ ਨਾ ਭੁੱਲਣ ਵਾਲਾ ਹੈ ਦਿਹਾੜਾ। ਭਾਵੇਂ ਕੱਲ੍ਹ ਸੀ, ਇਹਦਾ ਪ੍ਰਭਾਵ ਰਾਗੀ ਸਿੰਘਾਂ 'ਤੇ ਉਹਨਾਂ ਨੇ ਵੀ

ਸਹਾਇਤਾ ਜ਼ਰੂਰ ਇਹਨਾਂ ਕਾਰਨਾਂ ਨੇ ਕੀਤੀ ਜੋ ਪ੍ਰਿਥੀ ਚੰਦ ਦੇ ਰੂਪ ਦੇ ਵਿੱਚ ਕਾਰਨ ਵਰਤਿਆ। ਦੀਵਾਨ ਚੰਦੂ ਲਾਲ ਅਤੇ ਅਹਿਮਦ ਸਰਹੱਦੀ ਇਹ ਤਿੰਨ ਕਾਰਨ ਉਸ ਕਾਰਨ ਦੇ ਸਹਾਇਕ ਬਣੇ, ਪਰ ਮੂਲ ਰੂਪ ਦੇ ਵਿੱਚ ਕਾਰਤ ਹੈ, ਕਾਰਨ ਹੈ ਵੱਡਾ ਜਿਹੜਾ, ਉਹ ਹੈ ਉਸ ਵੇਲੇ ਦੀ ਸਰਕਾਰ ਨੂੰ, ਖਾਸ ਕਰਕੇ ਜਹਾਂਗੀਰ ਨੂੰ, ਗੁਰੂ ਨਾਨਕ ਦੇ ਘਰ ਦੇ ਨਾਲ ਜੋ ਈਰਖਾ ਹੈ, ਦੁਵੈਸ਼ ਹੈ, ਭਾਵੇਂ ਉਹ ਸੰਸਕਾਰ ਅਹਿਮਦ ਸਰਹੰਦੀ ਨੇ ਉਸ ਨੂੰ ਪਾਏ। ਪਿੱਛੇ ਆਪ ਜੀ ਸੁਣ ਚੁੱਕੇ ਹੋ ਕਿ ਜਦੋਂ ਸਲੀਮ ਆਪਣੇ ਪਿਤਾ ਦੀ ਗੱਦੀ 'ਤੇ ਬੈਠਦਾ, ਸਲੀਮ ਤੋਂ ਆਪਣਾ ਨਾਮ ਉਹ ਜਹਾਂਗੀਰ ਰੱਖਦਾ, ਉਹਦੇ ਵਿੱਚ ਤਬਦੀਲ ਹੁੰਦਾ, ਔਰ ਫਿਰ ਆਪਣੇ ਸਕੇ ਪੁੱਤਰ ਦੇ ਨਾਲ, ਇਹ ਨਹੀਂ ਕੋਈ ਮਤਬੰਨੇ ਦਾ ਪੁੱਤਰ ਹੈ ਜਾਂ ਸਕਾ ਪੁੱਤਰ ਹੈ, ਅਮੀਰ ਖੁਸਰੋ ਉਹਦੇ ਨਾਲ ਇਸ ਕਰਕੇ ਖੁਣਸਦਾ ਹੈ ਵੀ ਇੱਕ ਤਾਂ ਉਹਦੇ ਹੁੰਦਿਆਂ ਹੋਇਆ ਅਕਬਰ ਆਪਣੇ ਪੋਤਰੇ ਨੂੰ ਗੱਦੀ ਦੇਣ ਲੱਗਿਆ ਸੀ, ਉਸ ਗਲੀ ਦੀ ਰੜਕੇ ਨੂੰ ਪੈਂਦੀ ਸੀ, ਇਹ ਮੇਰੀ ਗੱਦੀ ਦਾ ਮਾਲਕ ਬਣ ਚੱਲਿਆ ਸੀ, ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਜਿੱਥੇ ਰਾਜ ਸੱਤਾ ਦਾ ਪਿਆਰ ਹੈ, ਰਾਜਨੀਤੀ ਦੇ 'ਚ ਕੋਈ ਆਪਣਾ ਪਰਾਇਆ ਨਹੀਂ ਹੁੰਦਾ, ਭਗਤੀ ਤੌਰ 'ਤੇ ਪਰਾਏ ਆਪਣੇ ਆਪਣੇ ਪਰਾਏ ਵੀ ਹੋ ਜਾਂਦੇ, ਇਹ ਰਾਜਨੀਤੀ ਦਾ ਸੁੱਖ ਹੈ। ਅਤੇ ਖੁਸਰੋ ਨੇ ਬਗਾਵਤ ਕਰਨੀ, ਉਹਨੂੰ ਲੱਗਦਾ ਸੀ ਵੀ ਜਨ ਸਮੁਦਾਏ ਮੇਰੇ ਨਾਲ ਉੱਠ ਖੜੀ ਹੋਏਗੀ, ਇਹ ਤੋਂ ਮੇਰਾ ਪਿਤਾ ਡਰਦਾ ਮਾਰਾ, ਹੋ ਸਕਦਾ ਵੀ ਮੇਰਾ ਹੱਕ ਮੈਨੂੰ ਦੇਵੇ, ਅਨਾਊਂਸ ਹੀ ਕਰ ਦੇਵੇ ਵੀ ਮੇਰੇ ਤੋਂ ਬਾਅਦ ਇਹ ਗੱਦੀ ਦਾ ਮਾਲਕ ਹੋਏਗਾ। ਉਹਦੀ ਵਿਉਂਤਬੰਦੀ ਜਿਹੜੀ ਹੈ ਅਕਬਰ ਦੇ ਹੁੰਦਿਆਂ ਤਾਂ ਨੇਪਰੇ ਚੜ੍ਹ ਸਕਦੀ ਸੀ, ਪਰ ਹੁਣ ਸਮਾਂ ਲੰਘ ਚੁੱਕਿਆ ਸੀ, ਹਰ ਚੀਜ਼ ਦਾ ਕੋਈ ਆਪਣਾ ਵਕਤ ਹੈ, ਕਾਮਯਾਬੀ ਨਹੀਂ ਮਿਲੀ ਅਤੇ ਉਲਟਾ ਮਿਲਿਆ ਕਿ ਜੇਲ੍ਹ ਖਾਨਾ, ਆਗਰੇ ਦੀ ਜੇਲ੍ਹ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ। ਇਹ ਕਹਾਣੀ ਦੀ ਆਪਾਂ ਨੂੰ ਇਸ ਕਰਕੇ ਲੋੜ ਹੈ ਕਿ ਜੋ ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਸਾਨੂੰ ਮਿਲਦਾ ਹੈ ਅਤੇ ਉਹਦੀ ਅਸੀਂ ਪੜਚੋਲ ਕਰਨੀ ਹੈ, ਆਖਿਰ ਇਹ ਲਿਖਿਆ ਕਿਉਂ ਗਿਆ, ਤਬਾਰੀਖ ਦੇ ਵਿੱਚ ਵੀ ਲਿਖਿਆ ਮਿਲਦਾ, ਸੂਰਜ ਪ੍ਰਕਾਸ਼ 'ਤੇ ਵੀ ਲਿਖਿਆ ਮਿਲਿਆ, ਮਹਿਮਾ ਪ੍ਰਕਾਸ਼ ਵਿੱਚ ਵੀ ਲਿਖਿਆ ਮਿਲਦਾ, ਇਹਦੇ ਪਿੱਛੇ ਕਾਰਨ ਕੀ ਹੈ? ਇੱਕ ਤਾਂ ਇਹਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨਿਖਰ ਕੇ ਸਾਹਮਣੇ ਆ ਜਾਂਦੀ ਹੈ, ਅਤੇ ਇਸ ਬਰੀਕ ਝਾਰੇ ਦੇ ਨਾਲ ਫੂਸ ਪਰਾਲੇ ਇੱਕ ਪਾਸੇ ਹੋਏਗਾ, ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਸਾਨੂੰ ਪਤਾ ਚੱਲੇਗਾ ਵੀ ਅਸਲ ਤਾਂ ਆਹ ਕਾਰਨ ਸੀ, ਬਾਕੀ ਤਾਂ ਫਜ਼ੂਲ ਗੱਲਾਂ ਸੀ। ਇਸ ਕਰਕੇ ਆਪਾਂ ਨੂੰ ਇਸ ਰਾਜ ਘਰਾਣੇ ਦੀ, ਇਹਨਾਂ ਦੀ ਮੁਗਲ ਸਲਤਨਤ ਦੇ ਵਿੱਚ, ਮੁਗਲੀਆ ਹਕੂਮਤ ਵਿੱਚ, ਮੁਗਲੀਆ ਖਾਨਦਾਨ ਦੇ ਵਿੱਚ ਇੱਕ ਇਹਨਾਂ ਦਾ ਸੁਭਾਅ ਚੱਲਿਆ ਆ ਰਿਹਾ, ਰਾਜ ਵਾਸਤੇ ਪੁੱਤ ਨੇ ਪਿਤਾ ਨੂੰ ਮਾਰ ਦੇਣਾ, ਭਰਾ ਨੇ ਭਰਾ ਨੂੰ ਮਾਰ ਦੇਣਾ, ਜਾਂ ਬਾਪ ਨੇ ਪੁੱਤਰ ਨੂੰ ਕੈਦ ਕਰ ਦੇਣਾ, ਇਹ ਆਮ ਕਹਾਣੀ ਹੈ ਇਹਨਾਂ ਦੀ, ਇਹਦੇ ਬੜੇ ਬੜੇ ਪ੍ਰਮਾਣ ਦਿੱਤੇ ਜਾ ਸਕਦੇ ਨੇ, ਇੱਥੇ ਉਹਨਾਂ ਦੀ ਲੋੜ ਨਹੀਂ, ਆਪਾਂ ਆਪਣੇ ਨਿਸ਼ਾਨੇ ਵੱਲ ਚੱਲੀਏ ਕਿ ਖੁਸਰੋ ਨੂੰ ਆਪਣੇ ਹੀ ਪੁੱਤਰ ਨੂੰ ਜਹਾਂਗੀਰ ਨੇ ਆਗਰੇ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ, ਰਸੂਕ ਵਾਲਾ ਬੰਦਾ ਸੀ, ਫਿਰ ਧਰਮੀ ਵੀ ਸੀ, 5 ਮਹੀਨੇ ਲਗਭਗ ਇਹ ਜੇਲ੍ਹ ਦੇ ਵਿੱਚ ਰਹਿੰਦੇ, ਜੇਲਰਾਂ ਦੇ ਨਾਲ ਮਿਲ ਕੇ

ਇਹਨੇ ਵਿਉਂਤਬੰਦੀ ਬਣਾਈ, ਇਹਦੇ ਸਾਥੀ ਵੀ ਫੜੇ ਹੋਏ ਸਨ। ਇਹਨੂੰ ਸੀ ਵੀ ਮੈਂ ਕੁਛ ਆਪਣੇ ਹਮਦਰਦ ਹੋਰ ਇਕੱਠੇ ਕਰਾਂਗਾ। ਇਹਨੇ ਬੜੀ ਹਿੰਮਤ ਕੀਤੀ, ਜੇਲ੍ਹ ਦੇ ਵਿੱਚੋਂ ਨਿਕਲਣਾ ਸੌਖਾ ਨਹੀਂ ਹੁੰਦਾ, ਪਰ ਜਿਹੜੇ ਜਿਹੜੇ ਵਿਅਕਤੀ ਜੇਲ੍ਹ 'ਚੋਂ ਨਿਕਲੇ ਆ ਅਤੇ ਉਹਨਾਂ ਦੀ ਹਿੰਮਤ ਨੂੰ ਅਤੇ ਉਹਨਾਂ ਦੇ ਕਰਤੱਵਾਂ ਨੂੰ ਅੱਜ ਵੀ ਨਮਸਕਾਰ ਹੈ। ਮਹਾਰਾਣੀ ਜਿੰਦਾ, ਉਹ ਵੀ ਤਾਂ ਜੇਲ੍ਹ 'ਚੋਂ ਨਿਕਲੀ ਸੀ, ਔਰ ਬਹੁਤ ਵੱਡਾ ਇੱਕ ਨਾਟਕੀ ਢੰਗ ਦੇ ਨਾਲ ਇਤਿਹਾਸ ਚੱਲਦਾ ਮਹਾਰਾਣੀ ਜਿੰਦਾ ਦਾ। ਸੋਹਣ ਸਿੰਘ ਸ਼ੀਤਲ ਨੇ ਦੁਖੀਏ ਮਾਂ ਪੁੱਤ ਨਾਮ ਦੀ ਕਿਤਾਬ ਲਿਖੀ ਹੈ, ਹੰਝੂ ਨੇ ਸੁੱਕਣ ਦਿੰਦੇ। ਇਸ ਤਰ੍ਹਾਂ ਹੋਰ ਵੀ ਅੱਜ ਵੀ ਸਾਡੇ ਸਿੱਖਾਂ ਦਾ ਇਤਿਹਾਸ ਹੈ, ਜਿਹੜੇ ਜਿਹੜੇ ਜੇਲ੍ਹਾਂ ਦੇ ਵਿੱਚੋਂ ਕਿਵੇਂ ਕਿਵੇਂ ਫਰਾਰ ਹੋਏ। ਅਤੇ ਕਹਿਣ ਤੋਂ ਭਾਵ ਹੈ ਵੀ ਐਸਾ ਹੁੰਦਾ ਹੀ ਆਇਆ, ਯੁੱਗਾਂ ਤੋਂ ਹੁੰਦਾ ਆਇਆ। ਅਤੇ ਜਿਸ ਵੇਲੇ ਖੁਸਰੋ ਉੱਥੋਂ ਦੌੜਦਾ, ਬਾਦਸ਼ਾਹ ਦਿੱਲੀ ਦੇ ਅੰਦਰ ਹੈ, ਉਹਨੂੰ ਖਬਰ ਪਹੁੰਚਦੀ ਹੈ। ਅੱਜ ਕੱਲ੍ਹ ਵਰਗਾ ਦਾ ਸਿਸਟਮ ਨਹੀਂ ਸੀ ਵੀ ਇੱਕ ਮਿੰਟ ਦੇ ਵਿੱਚ ਸਾਰੀ ਦੁਨੀਆ 'ਚ ਖਬਰ ਚਲੀ ਜਾਂਦੀ। ਘੋੜ ਸਵਾਰ ਦੌੜ ਕੇ ਜਾ ਕੇ ਸੁਨੇਹਾ ਦਿੰਦਾ ਸੀ, ਰਸਤੇ ਦੇ ਵਿੱਚ ਜਗ੍ਹਾ ਬਣਾਈ ਹੋਈ ਸੀ ਵੀ ਇੱਕ ਘੋੜ ਸਵਾਰ ਨੇ ਕਿੱਥੇ ਤੱਕ ਦੌੜ ਕੇ ਲੈ ਕੇ ਜਾਣਾ, ਘੋੜਾ ਘੋੜਾ ਦੌੜਾ ਕੇ ਉੱਥੇ ਪਹੁੰਚਣਾ, ਉਹਨੇ ਅੱਗੇ ਲੈ ਕੇ ਜਾਣਾ। ਇਸ ਤਰ੍ਹਾਂ ਸੁਨੇਹੇ ਜਾਂਦੇ, ਬਾਦਸ਼ਾਹ ਨੂੰ ਸੁਨੇਹਾ ਮਿਲਦਾ ਹੈ। ਅਤੇ ਉਦੋਂ ਖੁਸਰੋ ਦਿੱਲੀ ਪਾਰ ਕਰ ਚੁੱਕਾ ਹੁੰਦਾ, ਉਹਦਾ ਇੰਤਜ਼ਾਮ ਸੀ, ਉਹਨੇ ਆਪਣਾ ਪਹਿਲਾਂ ਇੰਤਜ਼ਾਮ ਕਰਕੇ ਚੱਲਿਆ। ਸਵਾਰੀ ਦਾ ਇੰਤਜ਼ਾਮ ਹੈ ਉਹਦੇ ਕੋਲ, ਉਹਦੇ ਕੋਲ ਸਿਪਾਹੀਆਂ ਦਾ ਇੰਤਜ਼ਾਮ ਹੈ, ਉਹਦੇ ਕੋਲ ਸ਼ਸਤਰ ਹੈ। ਇਹ ਦਿੱਲੀ ਤੋਂ ਪਾਰ ਹੋ ਚੁੱਕਾ ਹੈ। ਅਤੇ ਉਸ ਵੇਲੇ ਜਹਾਂਗੀਰ ਨੂੰ ਜਦੋਂ ਪਤਾ ਲੱਗਦਾ, ਬਾਦਸ਼ਾਹ ਦਾ ਇਹ ਸਿਸਟਮ ਬਣਿਆ ਹੁੰਦਾ, ਕੋਈ ਵੀ ਸਰਕਾਰ ਹੈ ਭਾਵੇਂ ਜਿਸ ਮੁਲਕ ਵਿੱਚ ਇੱਥੇ ਰਹਿ ਰਹੇ ਹਾਂ, ਆਸਟ੍ਰੇਲੀਆ ਦੀ ਸਰਕਾਰ ਹੈ, ਅਮੈਰੀਕਾ ਦੀ ਹੈ, ਕਨੇਡਾ ਦੀ ਹੈ, ਇੰਗਲੈਂਡ ਦੀ ਹੈ, ਇੰਡੀਆ ਦੀ, ਕੋਈ ਵੀ ਮੁਲਕ ਹੈ, ਉਹਨਾਂ ਦਾ CAD ਦੇ ਸਿਰ 'ਤੇ ਚੱਲਦਾ ਕੰਮ ਸਾਰਾ। ਉਸ ਵੇਲੇ ਉਹਨਾਂ ਨੂੰ ਸੂਏ ਕਿਹਾ ਜਾਂਦਾ ਸੀ, ਔਰ ਉਹਨਾਂ ਦਾ ਯੁੱਗਾਂ ਤੋਂ ਨਾਮ ਗੁਪਤਚਰ ਚੱਲੇ ਆ ਰਿਹਾ, ਗੁਪਤ ਰੂਪ ਦੇ ਵਿੱਚ ਵਿਚਰਨ ਵਾਲੇ, ਇਹ ਅਰਥ ਬਣਦਾ ਹੁੰਦਾ ਗੁਪਤਚਰ। ਉਹਨਾਂ ਗੁਪਤਚਰਾਂ ਨੂੰ ਹੁਣ CID ਵਾਲੇ ਕਹਿੰਦੇ ਆ। ਇਹ ਨਹੀਂ ਹੈ ਵੀ ਬਾਦਸ਼ਾਹ ਨੇ ਉਸ ਵੇਲੇ ਇੰਤਜ਼ਾਮ ਕੀਤਾ, ਬਾਦਸ਼ਾਹ ਦਾ ਮੁਲਕ ਦੇ 'ਚ ਪਹਿਲਾਂ ਹੀ ਇੰਤਜ਼ਾਮ ਇਹ ਹੁੰਦਾ ਹੈ, ਉੱਥੋਂ ਹੁਕਮ ਦਿੰਦਾ ਹੈ ਬਾਦਸ਼ਾਹ ਸੂਈਆਂ ਦੇ ਇੰਚਾਰਜ ਨੂੰ ਕਿ ਇਸ ਮੇਰੇ ਪੁੱਤਰ ਬਾਗੀ ਦਾ, ਖੁਸਰੋ ਦਾ ਪਿੱਛਾ ਕੀਤਾ ਜਾਏ। ਸੂਈਆਂ ਦੀ ਇੱਕ ਦੂਜੇ ਨੂੰ ਦੱਸਣ ਦੀ ਜ਼ਿੰਮੇਵਾਰੀ ਅੱਗੇ ਤੋਂ ਅੱਗੇ ਸੁਨੇਹੇ ਲੱਗਦੇ ਗਏ। ਖੁਸਰੋ ਪਿੱਛੇ ਜਾ ਰਿਹਾ ਅਤੇ ਸੂਏ ਮੂਹਰੇ ਮੂਹਰੇ ਵੀ ਜਾ ਰਹੇ ਨੇ, ਸੂਏ ਪਿੱਛੇ ਪਿੱਛੇ ਵੀ ਜਾ ਰਹੇ ਨੇ, ਸੱਜੇ ਖੱਬੇ ਪੂਰਾ ਇੰਤਜ਼ਾਮ ਹੈ। ਔਰ ਫਿਰ ਜਹਾਂਗੀਰ ਬਹੁਤ ਕਾਹਲੀ ਦੇ ਵਿੱਚ, ਜਦ ਉਹਨੇ ਦੇਖਿਆ ਵੀ ਪੰਜਾਬ ਦੀ ਧਰਤੀ ਨੂੰ ਖੁਸਰੋ ਜਾ ਰਿਹਾ ਹੈ, ਤਾਂ ਉਸਨੇ ਪੰਜਾਬ ਦਾ ਇੱਕ ਰਾਜਾ, ਰਾਜਾ ਵਾਸੂ ਸੀ ਉਹਦਾ ਨਾਮ, ਰਾਜਾ ਵਾਸੂ ਨਿਯਤ ਕੀਤਾ ਵੀ ਤੇਰੀ ਜ਼ਿੰਮੇਵਾਰੀ ਹੈ, ਪੰਜਾਬ ਦੀ ਹੱਦ ਵਿੱਚ ਤੇਰੀ ਜ਼ਿੰਮੇਵਾਰੀ ਹੈ, ਮੇਰਾ ਦੁਸ਼ਮਣ ਕਿੱਥੇ ਬੈਠਦਾ, ਕਿੱਥੇ ਉੱਠਦਾ, ਕਿੱਥੇ ਖਾਂਦਾ, ਕਿੱਥੇ ਪੀਂਦਾ, ਕਿੱਥੇ ਸੌਂਦਾ, ਕਿਹਨੂੰ ਮਿਲਦਾ, ਕੀ ਵਿਉਂਤ ਬਣਦੀ ਹੈ, ਇਹ ਮੇਰੇ ਕੋਲ ਰੋਜ਼ ਦੀ ਰੋਜ਼ ਰਿਪੋਰਟ ਜਿਹੜੀ ਹੈ ਤੂੰ ਵੀ ਦੇਣੀ ਹੈ ਅਤੇ ਮੇਰੀ CID ਜਿਹੜੀ ਹੈ ਉਹ ਵੀ ਦੇਣੀ ਹੈ।
ਸਰਕਾਰ ਕਿਸੇ ਇੱਕ CID ਤੇ ਨਿਰਭਰ ਨਹੀਂ ਹੈ, ਉਹਨਾਂ ਦੇ ਬਹੁਤ ਸਾਰੇ ਬੰਦੇ ਲਾਏ ਹੋਏ ਹੁੰਦੇ ਨੇ, ਰਿਪੋਰਟਾਂ ਇਕੱਠੀਆਂ ਕਰਕੇ ਦੇਖਣਾ ਹੁੰਦਾ ਉਹਨਾਂ ਨੇ। ਔਰ ਬਾਦਸ਼ਾਹ ਖੁਦ ਉਹਨੂੰ ਖਤਮ ਕਰਨ ਵਾਸਤੇ ਆਪ ਵੀ ਪਿੱਛੇ ਪਿੱਛੇ ਚੱਲਦੇ, ਔਰ ਉਸ ਸਿਹਤ 'ਤੇ ਚੱਲਦਾ ਹੈ। ਰਸਤੇ ਦਾ ਮਾਰਗ ਸੂਹੀਆਂ ਨੇ ਦੱਸ ਦਿੱਤਾ ਕਿ ਹੁਣ ਇਸ ਪਾਸੇ ਨੂੰ ਉਹ ਜਾ ਰਿਹਾ। ਜਦੋਂ ਉਹ ਥਨੇਸਰ ਪਹੁੰਚਦਾ, ਇਹ ਉਹਦਾ ਥਨੇਸਰ ਤੋਂ ਇਤਿਹਾਸ ਜਿਹੜਾ ਸ਼ੁਰੂ ਹੋ ਜਾਂਦਾ ਹੈ ਕਿ ਬਾਦਸ਼ਾਹ ਪਿੱਛੇ ਪਿੱਛੇ ਆ ਰਿਹਾ। ਬਾਦਸ਼ਾਹ ਦੇ ਕੋਲ ਸੂਹ ਮਿਲਦੀ ਹੈ ਕਿ ਸ਼ੇਖ ਨਿਜ਼ਾਮ ਥਨੇਸਰੀ ਜਿਹੜਾ ਪੀਰ ਹੈ ਉਹਨੂੰ ਖੁਸਰੋ ਮਿਲਿਆ। ਮੁਸਲਮਾਨ ਸੀ, ਮੁਸਲਮਾਨ ਧਾਰਮਿਕ ਤੌਰ 'ਤੇ ਆਪਣੇ ਧਾਰਮਿਕ ਵਿਅਕਤੀ ਨੂੰ ਮਿਲ ਕੇ ਦੁੱਖ ਵੀ ਦੱਸ ਸਕਦਾ ਹੈ, ਕੋਈ ਨੇ ਜ਼ੁਲਮ ਤਾਂ ਨਹੀਂ ਸੀ ਕੀਤਾ। ਉਹਨੂੰ ਮਿਲਿਆ ਥਨੇਸਰੀ ਪੀਰ ਜਿਹੜਾ ਸੀ, ਉਹਦੇ ਮਨ ਵਿੱਚ ਦਇਆ ਆਈ, ਤਰਸ ਆਇਆ। ਉਹਨੇ ਕਿਹਾ ਖੁਸਰੋ ਤੇਰੇ ਨਾਲ ਬੇਇਨਸਾਫੀ ਹੋਈ, ਮੈਂ ਕੁਛ ਨਹੀਂ ਕਰ ਸਕਦਾ, ਤੇਰਾ ਅੱਬਾ ਅੱਜ ਹਿੰਦੁਸਤਾਨ ਦਾ ਸ਼ਹਿਨਸ਼ਾਹ ਹੈ, ਮੈਂ ਕੋਈ ਕਰ ਸਕਦਾ ਤੇਰੇ ਲਈ, ਖੁਦਾ ਨੂੰ ਦਰਖਾਸਤ ਕਰ ਸਕਦਾ। ਇਹਨੇ ਦੁਆ ਕੀਤੀ, ਰੱਬ ਤੇਰਾ ਭਲਾ ਕਰੇ, ਤੂੰ ਆਪਣੀ ਗੱਲ 'ਚ ਕਾਮਯਾਬ, ਜੋ ਜੋ ਵੀ ਹੈ ਸੇਵ ਨੇ ਕੀਤੀ। ਅਤੇ ਇਸ ਤੋਂ ਅੱਗੇ ਖੁਸਰੋ ਆਪਣਾ ਮਾਰਗ ਤੈਅ ਕਰਦਾ ਹੈ, ਉਹ ਥਨੇਸਰ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਪਹੁੰਚਦਾ ਹੈ। ਰਾਜਾ ਵਾਸੂ ਉਹਦੇ ਮਗਰ ਲੱਗਿਆ ਹੋਇਆ ਹੈ, ਸੂਝੇ ਉਹਦੇ ਮਗਰ ਲੱਗੇ ਹੋਏ ਨੇ। ਤਾਂ ਹੋਰ ਸਾਰਿਆਂ ਦੀ ਗੱਲ ਛੱਡ ਕੇ ਕਿਸੇ ਇਤਿਹਾਸ ਦੀ ਬਾਕੀ ਦੀ ਗਵਾਹੀ ਨਾ ਲਈਏ, ਕੇਵਲ ਆਪਾਂ ਜਹਾਂਗੀਰ ਦੀ ਲਿਖਤ ਨੂੰ ਹੀ ਪੜ੍ਹ ਲਈਏ। ਉਹਦੀ ਲਿਖਤ ਦਾ ਨਾਮ ਹੈ ਤੁਜ਼ਕੇ ਜਹਾਂਗੀਰੀ। ਬਹੁਤ ਸਾਰੇ ਲੋਕ ਜਿਹੜੇ ਸੋਈ ਜੀਵਨੀ ਲਿਖਦੇ, ਆਪਣੀ ਜੀਵਨੀ ਆਪ ਲਿਖਦੇ ਜਾਂਦੇ ਰੋਜ਼ ਰੋਜ਼, ਪਿੱਛੇ ਪਰਿਵਾਰ ਦੇ ਜਾਂ ਉਹਦੇ ਪੈਰੋਕਾਰਾਂ ਦੇ ਕੰਮ ਆਵੇ। ਅਤੇ ਇਹਨੇ ਇਹ ਆਪ ਲਿਖਿਆ, ਔਰ ਖਾਸ ਕਰਕੇ ਖੁਸਰੋ ਦੀ ਰਿਪੋਰਟ ਲਿਖਦਾ ਹੈ ਤੁਜ਼ਕੇ ਜਹਾਂਗੀਰੀ ਵਿੱਚ, ਫਾਰਸੀ ਦੇ ਵਿੱਚ ਹੈ ਉਹ। ਇਹ ਕਹਿੰਦਾ ਵੀ ਮੈਂ ਸੂਝੇ ਮੈਨੂੰ ਖਬਰ ਦਿੰਦੇ ਗਏ, ਮੈਨੂੰ ਪਤਾ ਲੱਗਿਆ ਕਿ ਸ਼ੇਖ ਨਿਜ਼ਾਮ ਥਨੇਸਰੀ ਪੀਰ ਉਹਨੂੰ ਉਹਦੇ ਲਈ ਇਹ ਜ਼ਹਿਰ ਇਸ ਲਈ ਉਗਲਦਾ ਹੈ, ਇਹਦੀ ਮਰਜ਼ੀ ਤੋਂ ਉਲਟ ਹੋਇਆ। ਉਹਨੂੰ ਪਖੰਡੀ ਲਿਖਦਾ, ਦੰਭੀ ਲਿਖਦਾ, ਕਹਿੰਦਾ ਥਨੇਸਰੀ ਪੀਰ ਜਿਹੜਾ ਹੈ, ਸ਼ੇਖ ਨਿਜ਼ਾਮ ਥਨੇਸਰੀ ਪੀਰ, ਇਹ ਆਪਣੇ ਸਮੇਂ ਦਾ ਇੱਕ ਦੰਭੀ ਉਹ ਪੁਰਖ ਹੈ, ਪਖੰਡੀ ਪੁਰਖ ਹੈ। ਹੁਣ ਬਾਦਸ਼ਾਹ ਨੇ ਮਨ ਬਣਾ ਲਿਆ ਵੀ ਜਿਹੜੇ ਮੇਰੇ ਬਾਗੀ ਪੁੱਤਰ ਨੂੰ ਪਨਾਹ ਦੇਣ ਵਾਲੇ ਨੇ, ਸੌਦਾ ਨਗਦੋ ਨਗਦੀ ਹੁੰਦਾ ਜਾਏਗਾ, ਦੇਰ ਨਹੀਂ ਕੀਤੀ ਜਾਏਗੀ, ਅਦਾਲਤ ਲੱਗ ਕੇ ਨਾਲ ਦੀ ਨਾਲ ਸਜ਼ਾ। ਇਹ ਨਹੀਂ ਹੈ ਵੀ ਉਹਨਾਂ ਦੀ ਗ੍ਰਿਫਤਾਰੀ ਹੋਊਗੀ, ਗ੍ਰਿਫਤਾਰੀ ਹੋਣ ਤੋਂ ਬਾਅਦ ਦਿੱਲੀ ਉੱਥੇ ਤਖ਼ਤ 'ਤੇ ਨਹੀਂ ਆਊਗਾ, ਨਹੀਂ, ਨਾਲ ਦੀ ਨਾਲ। ਬਾਦਸ਼ਾਹ ਲਿਖਦਾ ਵੀ ਮੈਂ ਥਨੇਸਰ ਪਹੁੰਚਿਆ, ਇਹ ਉਹਦੀ ਲਿਖਤ ਹੈ, ਮੈਂ ਆਪਣੇ ਇਤਿਹਾਸਕਾਰ ਦੀ ਗੱਲ ਨਹੀਂ ਕਰਦਾ। ਕਹਿੰਦਾ ਜਦੋਂ ਮੈਂ ਉੱਥੇ ਪਹੁੰਚਿਆ, ਉਹ ਆਪਣੇ ਸਮੇਂ ਦਾ ਦੰਭੀ ਫਕੀਰ, ਕਹਿੰਦਾ ਸ਼ੇਖ ਨਿਜ਼ਾਮ ਮੈਨੂੰ ਮਿਲਿਆ, ਕਹਿੰਦਾ ਮੈਂ ਉਸ ਨੂੰ ਇਸ ਅਫਜ਼ਾਨੇ ਵਿੱਚ ਵੀ ਤੂੰ ਮੇਰੇ ਬਾਗੀ ਪੁੱਤਰ ਦੇ ਲਈ ਦੁਆ ਕੀਤੀ। ਹੁਣ ਇੱਥੇ ਹੈ, ਅਰਦਾਸ ਕਿਸੇ ਦੀ ਵੀ ਕੀਤੀ ਜਾ ਸਕਦੀ, ਅਰਦਾਸ ਕਰਨ ਵਾਲੇ ਦਾ ਕੀ ਗੁਨਾਹ ਹੈ? ਇਹ ਤਾਂ ਦਰ ਹੀ ਐਸਾ, ਕਿਸੇ ਦੀ ਵੀ ਰੱਬ ਦੇ ਚਰਨਾਂ 'ਚ ਦਰਖਾਸਤ ਕਿਸੇ ਦੀ ਵੀ ਦਿੱਤੀ ਜਾ ਸਕਦੀ ਹੈ, ਕੋਈ ਵੀ ਕਰ ਸਕਦਾ, ਪਰ ਰਾਜਨੀਤਿਕ ਲੋਕ ਇਹ ਬਰਦਾਸ਼ਤ ਨਹੀਂ ਕਰਿਆ ਕਰਦੇ। ਉਹ ਕਹਿੰਦਾ ਵੀ ਮੈਂ ਥਨੇਸਰੀ ਪੀਰ ਨੂੰ ਸਜ਼ਾ ਦਿੱਤੀ, ਦੇਖੋ ਹੁਣ ਤੁਸੀਂ ਸਜ਼ਾ ਵੱਲ ਗੌਰ ਕਰਿਓ, ਸਿਆਣੇ ਬੈਠੇ ਹੋ,
ਸਜ਼ਾ ਕੀ ਦਿੱਤੀ ਕਿ ਥਨੇਸਰੀ ਪੀਰ ਨੂੰ ਕਿਹਾ ਵੀ ਤੂੰ ਮੱਕੇ ਦੀ ਜ਼ਿਆਰਤ ਕਰਕੇ ਆ, ਤੂੰ ਇਹ ਪਾਪ ਕੀਤਾ ਹੈ, ਤੂੰ ਮੱਕੇ ਦੀ ਜ਼ਿਆਰਤ ਕਰਕੇ, ਆਪਾਂ ਯਾਤਰਾ ਕਹਿੰਦੇ ਉਹ ਜ਼ਿਆਰਤ ਕਹਿੰਦੇ ਆ, ਮੱਕੇ ਦੀ ਜ਼ਿਆਰਤ ਕਰਕੇ ਆ, ਤੇਰੇ ਆਉਣ ਅਤੇ ਜਾਣ ਦਾ ਸਾਰਾ ਖਰਚਾ ਜਿਹੜਾ ਉਹ ਸ਼ਾਹੀ ਖਜ਼ਾਨੇ 'ਚੋਂ ਦਿੱਤਾ ਜਾਏਗਾ। ਹੁਣ ਤੁਸੀਂ ਸਿਆਣੇ ਬੈਠੇ ਹੋ, ਮੇਰੇ ਕੋਲੋਂ ਕੋਈ ਗਲਤੀ ਹੋ ਜਾਵੇ, ਤੁਹਾਡੇ ਕੋਲੋਂ ਹੋ ਜਾਵੇ, ਅਤੇ ਤੁਹਾਨੂੰ ਇੱਥੇ ਗੁਰਦੁਆਰੇ ਵਾਲੇ ਕਹਿਣ ਵੀ ਜਹਾਜ਼ ਦਾ ਖਰਚਾ ਅਸੀਂ ਲਾਵਾਂਗੇ ਆਉਣ ਜਾਣ ਦਾ, ਅਤੇ ਤੁਸੀਂ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਕੇ ਆਓ, ਇਹ ਸਜ਼ਾ ਇੱਕ ਜਾਂ ਮਦਦ ਹੈ? ਥਨੇਸਰੀ ਪੀਰ ਨੂੰ ਯਾਤਰਾ ਲਈ ਉਹ ਵੀ ਖਰਚ ਸਰਕਾਰ ਦਾ। ਹੁਣ ਇਹ ਨੁਕਤਾ ਯਾਦ ਰੱਖਣ ਵਾਲਾ ਹੈ ਕਿ ਜਦੋਂ ਇਸਲਾਮ ਦੇ ਪੀਰ ਦਾ ਜਿਹੜਾ ਗੁਨਾਹ ਸਾਹਮਣੇ ਉਹਨੂੰ ਦਿਸਿਆ, ਹਾਲਾਂਕਿ ਗੁਨਾਹ ਹੈ ਨਹੀਂ, ਫਿਰ ਵੀ ਇਹ ਸਾਬਤ ਹੋ ਰਿਹਾ ਹੈ, ਥਨੇਸਰੀ ਪੀਰ ਨੂੰ ਖੁਸਰੋ ਮਿਲਿਆ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਖੁਸਰੋ ਮਿਲਿਆ ਵੀ ਨਹੀਂ ਹੈ, ਅਤੇ ਸਜ਼ਾ ਮੌਤ ਤੱਕ ਪਹੁੰਚ ਗਈ। ਇਸ ਕਰਕੇ ਆਪਾਂ ਇਹ ਵਿਚਾਰ ਕਰ ਰਹੇ ਹਾਂ, ਇਤਿਹਾਸਕ ਦਿਹਾੜੇ ਨੇ, ਇਹਦੇ ਵਿੱਚ ਇਹੀ ਇਤਿਹਾਸ ਆਪਾਂ ਨੂੰ ਬਚਣਾ ਚਾਹੀਦਾ। ਇਸ ਤੋਂ ਅੱਗੇ ਕਹਾਣੀ ਸ਼ੁਰੂ ਹੁੰਦੀ ਹੈ, ਰਾਜਾ ਵਾਸੂ ਉਹ ਦੱਸਦਾ ਜਾ ਰਿਹਾ ਕਿੱਥੇ ਕਿੱਥੇ ਰਸਤੇ 'ਚ ਕੋਈ ਖਾਸ ਘਟਨਾ ਹੋਰ ਨਾ ਵਾਪਰਨ ਕਰਕੇ ਉਹਦਾ ਕੋਈ ਜ਼ਿਕਰ ਨਹੀਂ ਆ ਰਿਹਾ। ਜੋ ਘਟਨਾ ਤਵਾਰੀਖ ਵਿੱਚ ਲਿਖੀ ਹੈ ਵੀ ਤਰਨ ਤਾਰਨ ਦੇ ਮੁਕਾਮ ਪਰ ਗੁਰੂ ਅਰਜਨ ਦੇਵ ਜੀ ਨੂੰ ਖੁਸਰੋ ਮਿਲਿਆ, ਤਵਾਰੀਖ ਦੇ ਵਿੱਚ ਹੈ ਔਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ। ਸੂਰਜ ਪ੍ਰਕਾਸ਼ ਦੇ ਵਿੱਚ ਜਿਹਨੂੰ ਸਿੱਧੀਆਂ ਅੱਖਰਾਂ ਸੂਰਜ ਪ੍ਰਕਾਸ਼ ਕਹਿੰਦੇ ਹਨ, ਤਾਂ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਇਹਦਾ ਨਾਂ ਪ੍ਰਚਲਿਤ ਨਾਮ ਸੂਰਜ ਪ੍ਰਕਾਸ਼। ਜਦੋਂ ਸੂਰਜ ਪ੍ਰਕਾਸ਼ ਨੂੰ ਧਿਆਨ ਨਾਲ ਪੜ੍ਹਾਂਗੇ, ਤੁਸੀਂ ਪੜ੍ਹਦੇ ਹੋ, ਖਾਸ ਕਰਕੇ ਤੁਹਾਡੇ ਵਿੱਚ ਜਿਵੇਂ ਪਵਨਵੀਰ ਸਿੰਘ ਇਹ ਸੋਹਣੀ ਕਥਾ ਕਰਨ ਲੱਗ ਪਿਆ, ਸੂਰਜ ਪ੍ਰਕਾਸ਼ ਦੀ ਕਥਾ ਕਰਦਾ, ਹੋਰ ਵੀ ਗੁਰਮੁਖ ਜਿਹੜੇ ਦੂਰ ਦੁਰਾਡੇ ਸੁਣ ਰਹੇ ਹਨ, ਉਹਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਇੱਕ ਥਾਂ ਤਾਂ ਭਾਈ ਸਾਹਿਬ ਜੀ ਲਿਖਦੇ ਹੈ ਕਾਵਿ ਰਚਨਾ ਦੇ ਵਿੱਚ ਵੀ ਜਦੋਂ ਖੁਸਰੋ ਆਇਆ ਉਹਨੂੰ ਲੰਗਰ ਤਾਂ ਦਿੱਤੇ ਲਿਖਿਆ, ਨਾਲ ਲਿਖਿਆ ਵੀ 5,000 ਰੁਪਈਆ ਉਹਦੇ 'ਤੇ ਤਰਸ ਕਰਕੇ ਉਹਨੂੰ ਖਰਚ ਉਹਨੂੰ ਦਿੱਤਾ 5,000। ਇੱਕ ਥਾਂ 'ਤੇ ਭਾਈ ਸੰਤੋਖ ਸਿੰਘ ਲਿਖਦੇ ਹੈ ਕਿ ਸ਼ਹਿਜ਼ਾਦਾ ਆਇਆ ਉਹਨੂੰ ਕੇਵਲ ਲੰਗਰ ਛਕਾਇਆ। ਇਹ ਦੋ ਗੱਲਾਂ ਸੂਰਜ ਪ੍ਰਕਾਸ਼ ਦੀ ਇੱਕ ਦੂਜੇ ਨਾਲ ਮਿਲਦੀਆਂ ਨਹੀਂ ਹੈ। ਜੇ ਮਹਿਮਾ ਪ੍ਰਕਾਸ਼ ਦੀ ਗੱਲ ਦੇਖਦੇ ਹਾਂ ਤਾਂ ਉੱਥੇ ਕੇਵਲ ਭੋਜਨ ਛਕਾਉਣਾ ਹੀ ਲਿਖਿਆ ਹੋਇਆ। ਜੇ ਤੁਝ ਕੇ ਜਹਾਂਗੀਰੀ ਪੜ੍ਹਦੇ ਹਾਂ ਤਾਂ ਉਹਦੇ 'ਚ ਜਹਾਂਗੀਰ ਕਹਿੰਦਾ ਕਿ ਖੁਸਰੋ ਦੇ ਮੱਥੇ 'ਤੇ ਤਿਲਕ ਲਾਇਆ, ਅੰਨਾ ਚੂਹਾ ਥੋਥੇ ਤਾਂ, ਕੁਛ ਵੀ ਇਹਦੇ ਵਿੱਚ ਸੱਚਾਈ ਹੈ ਨਹੀਂ। ਇਹ ਤਾਂ ਉਹ ਕੁਛ ਹੈ ਜੋ ਲਾਹੌਰ ਦੇ ਅੰਦਰ ਸਰਕਾਰੀ ਤੌਰ 'ਤੇ ਪਰਜਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਹ ਸਾਰੀ ਜਗ੍ਹਾ ਗੱਲ ਪਹੁੰਚਾਈ ਗਈ ਤਾਂ ਕਿ ਲੋਕਾਂ ਦੇ ਵਿੱਚ ਇਹ ਆਵਾਜ਼ ਨਾ ਉੱਠੇ, ਬਗਾਵਤ ਨਾ ਉੱਠੇ ਕਿ ਗੁਰੂ ਅਰਜਨ ਦੇਵ ਦੀ ਗ੍ਰਿਫਤਾਰੀ ਕਿਸੇ ਗੁਨਾਹ ਕਰਕੇ ਕੀਤੀ। ਇਹ ਗੱਲ ਪਹੁੰਚਾ ਦਿੱਤੀ ਗਈ। ਇਹ ਸਰਕਾਰੀ ਡੌਂਡੀ ਪਿੱਟੀ ਹੋਈ ਜਿਹੜੀ ਹੈ ਉਹੀ ਅੱਗੇ ਇਤਿਹਾਸ ਦਾ ਹਿੱਸਾ ਬਣ ਗਈ ਜਾ ਕੇ। ਝੂਠ ਸੀ ਇਹ। ਜਿੰਨੀ ਦੇਰ ਤੁਝ ਕੇ ਜਹਾਂਗੀਰੀ ਦਾ ਅਲੱਥਾ ਨਹੀਂ ਸਾਹਮਣੇ ਆਇਆ ਉਨੀ ਦੇਰ ਤੱਕ ਤਾਂ ਬਹੁਤ ਕੁਛ ਲਿਖਿਆ ਗਿਆ। ਉਹ ਜਿਹੜਾ ਲਿਖਿਆ ਗਿਆ ਹੁਣ ਮਿਟਾਵੇ ਉਹਨੂੰ ਕੌਣ? ਝੂਠ ਦੇ 100 ਪੜਦਿਆਂ ਤੋਂ ਬਾਹਰ ਵੀ ਸੱਚ ਦਾ ਸੂਰਜ ਨਿਕਲਿਆ ਹੁੰਦਾ।
ਨਿਕਲਤਾ ਆਇਆ। ਇਹਦੀ ਕਮਾਂਡ ਡਾਕਟਰ ਭਾਈ ਵੀਰ ਸਿੰਘ ਨੇ ਸੰਭਾਲੀ ਅਤੇ ਕਰਮ ਸਿੰਘ ਹਿਸਟੋਰੀਅਨ ਦਾ ਪੁੱਤਰ ਸੀ ਰਣਵੀਰ ਸਿੰਘ, ਉਹ ਬਜ਼ੁਰਗੀ ਦੇ ਵਿੱਚ ਸੀ ਉਸ ਵੇਲੇ ਜਦੋਂ ਮੈਨੂੰ ਮਿਲਿਆ। ਉਦੋਂ ਉਹਦੀ ਉਮਰ 93-94 ਸਾਲ ਦੀ ਸੀ। ਫਤਿਹਗੜ੍ਹ ਸਾਹਿਬ ਉੱਥੇ ਬੱਸੀ ਦੇ ਵਿੱਚ ਇਹਨਾਂ ਦਾ, ਬੱਸੀ ਪਠਾਣਾ ਦੇ ਵਿੱਚ ਇਹਨਾਂ ਦਾ ਘਰ ਸੀ। ਉਹ ਆਪਣੇ ਪਿਤਾ ਦੀਆਂ ਬਹੁਤ ਗੱਲਾਂ ਮੇਰੇ ਕੋਲ ਬਹੁਤ ਜਾਂਦਾ ਹੁੰਦਾ ਸੀ। ਜਦੋਂ ਉਹਨਾਂ ਦੇ ਪਿਤਾ ਮੱਕੇ ਦੀ ਜੀ ਗਏ, ਉੱਥੇ ਖੋਜ ਕੀਤੀ, ਅਤੇ ਜਦੋਂ ਗਜਨੀ ਦੇ ਵਿੱਚ ਗਏ ਉੱਥੇ ਖੋਜ ਕੀਤੀ, ਬਹੁਤ ਕੁਛ ਗੱਲਾਂ ਦੱਸਦੇ ਸੀ ਉਹ। ਕਰਮ ਸਿੰਘ ਹਿਸਟੋਰੀਅਨ ਨੇ ਜਿੱਥੇ ਬਹੁਤ ਇੰਨੀ ਮਿਹਨਤ ਕੀਤੀ ਹੈ, ਬਹੁਤ ਕੁਛ ਉਹਨੇ ਜਾਣਕਾਰੀ ਵੀ ਦਿੱਤੀ ਅਤੇ ਬਹੁਤ ਸਾਰੇ ਥਾਂ 'ਤੇ ਬੜੇ ਬੜੇ ਠੇਡੇ ਵੀ ਖਾਧੇ, ਇਹਦੇ 'ਚ ਵੀ ਕੋਈ ਦੋਰਾ ਵਾ। ਜਿਵੇਂ ਕੱਤਕ ਅਤੇ ਵਿਸਾਖ ਦੀ ਕਹਾਣੀ ਲਿਖਦਾ ਉਹ, ਕੱਤਕ ਨਹਿ ਵਿਸਾਖ, ਇੱਕ ਪੁਸਤਕ ਹੈ ਉਹਦੀ, ਕੱਤਕ ਨਹਿ ਵਿਸਾਖ। ਉਹਦੇ ਸਾਬਤ ਕਰਦਾ ਵੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਕੱਤਕ ਦੇ ਵਿੱਚ ਨਹੀਂ ਹੋਇਆ, ਵਿਸਾਖ ਵਿੱਚ ਹੋਇਆ। ਕਲਮ ਦਾ ਜਵਾਬ ਕਲਮ ਨਾਲ, ਅਤੇ ਕੋਈ ਵੀ ਸ਼ਬਦ ਹੈ ਉਹਦਾ ਜਵਾਬ ਸ਼ਬਦਾਂ ਨਾਲ ਦਿੱਤਾ ਜਾਂਦਾ, ਸ਼ਸਤਰ ਦਾ ਜਵਾਬ ਸ਼ਸਤਰ ਨਾਲ ਹੁੰਦਾ। ਫਿਰ ਕਲਮ ਦੇ ਧਨੀ ਈਸ਼ਰ ਸਿੰਘ ਨਾਰਾ ਜੀ ਹੋਏ ਇੱਕ, ਉਹਦੀ ਜਿਹੜੀ ਵੀ ਪੁਸਤਕ ਚੱਕੋਗੇ ਜਿੰਨੀਆਂ ਉਪਲਬਧ ਹਨ, ਬਹੁਤੀਆਂ ਨਹੀਂ ਹੈ, ਪਰ ਜਿਹੜੀ ਵੀ ਭਾਵੇਂ ਨਾਮਦੇਵ ਲੈ ਲਓ, ਜਿਹੜੀ ਵੀ ਪੁਸਤਕ ਉਸਨੇ ਚੱਕੀ ਹੈ, ਭਾਵੇਂ ਗੁਰੂ ਗੋਬਿੰਦ ਸਿੰਘ ਦਾ ਸਫ਼ਰਨਾਮਾ ਲੈ ਲਓ, ਸਿਰੇ ਲਾਤੀ ਕਹਾਣੀ, ਉਹਨੇ ਕਲਮ ਚੁੱਕੀ, ਹੈਡੰਗ ਜਿਹੜਾ ਸੀ ਉਸੇ ਢੰਗ ਦਾ ਰੱਖਿਆ। ਕਰਮ ਸਿੰਘ ਹਿਸਟੋਰੀਅਨ ਲਿਖਿਆ ਸੀ ਕੱਤਕ ਨਹਿ ਵਿਸਾਖ, ਉਹਨੇ ਲਿਖਿਆ ਵਿਸਾਖ ਨਹਿ ਕੱਤਕ, ਅੱਖਰੇ ਲਿਖੇ। ਪਰ ਜੋ ਕੁਛ ਵੀ ਉਹਦੇ ਵਿੱਚ ਫਿਰ ਜਵਾਬ ਦਿੱਤਾ, ਉਹਦੇ ਜਵਾਬ ਦਾ ਅੱਗੇ ਜਵਾਬ ਕਰਮ ਸਿੰਘ ਹਿਸਟੋਰੀਅਨ ਕੋਲ ਵੀ ਨਹੀਂ ਸੀ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਉਹਨਾਂ ਮੰਦੇ ਭਾਵਾਂ ਦੇ ਵਿੱਚ 1000 ਰੁਪਇਆ ਇਨਾਮ ਦਿੱਤਾ ਸੀ ਇਸ ਨੂੰ, ਕਰਮ ਸਿੰਘ ਸੋਰੀਆ, ਕਿ ਤੁਸੀਂ ਸੱਚ ਨੂੰ ਪਰਵੇ ਤੱਥਾਂ ਦੇ ਆਧਾਰ 'ਤੇ ਬੋਲਿਆ। ਉਹ ਜਦੋਂ ਵਿਦਵਾਨਾਂ ਦੀ ਸਭਾ ਦੇ ਵਿੱਚ ਕੋਈ ਗੱਲ ਕਰਨੀ ਹੈ, ਉੱਥੇ ਜਿੱਦ ਨਹੀਂ ਚੱਲਦੀ ਅਤੇ ਉੱਥੇ ਹੱਠ ਨਹੀਂ ਚੱਲਦਾ, ਅਤੇ ਉੱਥੇ ਪਰੂਫ ਦੇਣੇ ਪੈਂਦੇ, ਸਬੂਤਾਂ ਦੇ ਆਧਾਰ 'ਤੇ ਫੈਸਲੇ ਹੁੰਦੇ ਨੇ। ਤੋ ਇਸ ਕਰਕੇ ਹੈ ਵੀ ਕਰਮ ਸਿੰਘ ਹਿਸਟੋਰੀਅਨ ਨੇ ਜਿਹੜੇ ਵਧੀਆ ਕੰਮ ਕੀਤੇ, ਆਪਾਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਵੀ ਲਾਹੌਰ ਦੀ ਲਾਇਬ੍ਰੇਰੀ ਦੇ ਵਿੱਚੋਂ ਤੁਝ ਕੇ ਜਹਾਂਗੀਰ ਫਾਰਸੀ ਦੀ ਕੱਢੀ ਹੱਥ ਲਿਖਤ, ਜਹਾਂਗੀਰ ਦੀ ਲਿਖੀ ਹੋਈ, ਉਹਦਾ ਅਲੱਥਾ ਕਰਕੇ ਲੈ ਆਏ। ਉਹਦੇ ਕੀਤੇ ਅਲੱਥੇ ਨੂੰ ਡਾਕਟਰ ਭਾਈ ਵੀਰ ਸਿੰਘ ਨੇ ਪ੍ਰਾਪਤ ਕੀਤਾ। ਇਹ ਗੱਲ ਰਣਵੀਰ ਸਿੰਘ ਜੀ ਦੱਸ ਰਹੇ ਸੀ ਵੀ ਸਾਡੇ ਪਿਤਾ ਦੇ ਕੋਲੋਂ ਡਾਕਟਰ ਭਾਈ ਵੀਰ ਸਿੰਘ ਨੇ ਲਿਆ। ਉਹਨਾਂ ਨੇ ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਪੈਰ ਟੂਕਾਂ ਦਾ ਟੀਕਾ ਲਿਖਦੇ ਹਾਂ, ਹਾਲਾਂਕਿ ਉੱਥੇ ਵੀ ਜੇ ਦੇਖਿਆ ਜਾਏ ਵੱਡਿਆਂ ਨੂੰ ਕੋਈ ਵਚਨ ਕਹਿਣ ਨੂੰ ਹਿੰਮਤ ਨਹੀਂ ਪੈਂਦੀ, ਕਿਉਂਕਿ ਭਾਈ ਵੀਰ ਸਿੰਘ ਇੱਕ ਮਾਮੂਲੀ ਲੇਖਕ ਨਹੀਂ ਸੀ, ਉਹ ਇੱਕ ਬਹੁਤ ਵੱਡੇ ਸੰਤ ਸਨ। ਇਹ ਮੰਨਿਆ ਵੀ ਸੰਤਾਂ ਵਾਲਾ ਪਹਿਰਾਵਾ ਤਾਂ ਨਹੀਂ ਸੀ ਉਹਨਾਂ ਦਾ, ਪਰ ਉਹਨਾਂ ਦੀ ਕਰਨੀ ਕਿਸੇ ਸੰਤ ਤੋਂ ਘੱਟ ਵੀ ਨਹੀਂ ਸੀ। ਜੇ ਕਿਤੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਇੰਨਾ ਕੁ ਬਚਨ ਮੰਨ ਲੈਂਦੇ, ਮਹਾਂਪੁਰਸ਼ ਚੱਲ ਕੇ ਆਪ ਗਏ ਡਾਕਟਰ ਭਾਈ ਵੀਰ ਸਿੰਘ ਕਿ ਭਾਈ ਸਾਹਿਬ ਤੁਸੀਂ ਬਹੁਤ ਸ਼ਲਾਘਾ ਜੋ ਕੰਮ ਕਰਨ ਲੱਗੇ, ਤੁਸੀਂ ਇਤਿਹਾਸ ਦੇ ਵਿੱਚ ਪੈਰ ਟੂਕਾਂ ਦੇ ਵਿੱਚ ਟੀਕਾ ਲਿਖਣ ਲੱਗੇ ਹੋ ਗੁਰਪ੍ਰਤਾਪ ਸੂਰਜ ਗ੍ਰੰਥ ਦਾ, ਸੌਖਾ ਹੋ ਜਾਏਗਾ ਵਿਦਿਆਰਥੀਆਂ ਨੂੰ ਵੀ ਮੈਂ ਇੱਕ ਤੁਹਾਨੂੰ ਰਾਏ ਦੇਣ ਵਾਸਤੇ ਆਇਆ, ਇਹ ਪੰਥ ਦਾ ਕਾਰਜ ਹੈ ਅਤੇ ਇਹਦੇ ਵਿੱਚ ਦੋ ਕੰਮ ਨਾਲ ਹੀ ਹੋਰ ਹੁਣੇ ਕਰਦੇ ਹੋ। ਹੁਣ ਕਿਹਾ ਜੀ ਦੱਸੋ
ਕਹਿੰਦੇ ਇੱਕ ਤਾਂ ਇਹ ਜਿਹੜੇ ਚਾਰ ਹਿੱਸਿਆਂ ਦੇ ਵਿੱਚ ਸੀ ਲਿਖਿਆ ਵਾ, ਜਿਹੜਾ ਨੇ ਇੱਕ ਇੱਕ ਹਿੱਸਾ ਜਿਹੜਾ ਹੈ ਸੂਰਜ ਪ੍ਰਕਾਸ਼ ਦਾ, ਉਹ ਗੁਰੂ ਗ੍ਰੰਥ ਸਾਹਿਬ ਦੇ ਆਕਾਰ ਦਾ ਬਣ ਜਾਂਦਾ, ਐਡਾ ਬੜਾ ਬਣਦਾ। ਮੇਰੇ ਕੋਲ ਪਏ ਨੇ ਚਾਰੇ ਹਿੱਸੇ ਉਹ ਲਾਇਬ੍ਰੇਰੀ 'ਚ, ਕਿਉਂਕਿ ਜਿਹੜੇ ਵੀ ਕੋਈ ਛਾਪੇ ਦੇ ਵਿੱਚ ਹੋਣ ਦੀਆਂ ਗਲਤੀਆਂ ਨੇ ਫਿਰ ਉਹ ਪੁਰਾਣੇ ਦੇ ਨਾਲ ਸੋਧ ਲਈ ਦੀਆਂ, ਗ੍ਰੰਥਾਂ ਦੇ ਬਹੁਤ ਕੋਈ ਗਲਤ ਸ਼ਬਦ ਨਹੀਂ ਹੁੰਦੇ। ਅਤੇ ਮਹਾਂਪੁਰਸ਼ ਕਹਿੰਦੇ ਵੀ ਸਾਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਬਹੁਤ ਬੜੀ ਦਿੱਕਤ ਆਉਂਦੀ ਹੈ, ਇਕੱਲੇ ਇਕੱਲੇ ਵਿਦਿਆਰਥੀ ਕੋਲ ਪੋਥੀ ਚਾਹੀਦੀ ਹੈ, ਅਤੇ ਉਹਦੇ ਵਿੱਚ ਹੁਣ ਜਿਹੜੇ ਚਾਰ ਹਿੱਸਿਆਂ ਦੇ ਵਿੱਚ ਹੈ ਇੱਕ ਹਿੱਸੇ ਦੇ ਕਿੰਨੀਆਂ ਰਸਾਂ ਆ ਜਾਂਦੀਆਂ, ਵੀ ਤੁਸੀਂ ਮਿਹਰਬਾਨੀ ਕਰਕੇ ਇਹਦੀਆਂ ਪੋਥੀਆਂ ਛੋਟੀਆਂ ਬਣਾ ਦਿਉ। ਉਹਨਾਂ ਨੇ ਦੱਸਿਆ ਵੀ ਇਸ ਸਾਈਜ਼ ਦੀਆਂ ਬਣਾ ਦਿਉ। ਉਹਨੇ ਕਿਹਾ ਜੀ ਇਹ ਮੈਂ ਕਰ ਦਿਆਂਗਾ। ਡਾਕਟਰ ਭਾਈ ਵੀਰ ਸਿੰਘ ਨੇ ਮੰਨ ਲਈ ਗੱਲ ਵੀ ਇਹ ਪੋਥੀਆਂ ਜਿੱਥੇ ਚਾਰ ਨੇ ਮੈਂ ਇਹਦੀਆਂ 14 ਬਣਾ ਦਿਆਂਗਾ, ਉਹ 14 ਹੀ ਨਹੀਂ ਹੋਣਾ ਇਸ ਵੇਲੇ। ਅਤੇ ਮਹਾਂਪੁਰਸ਼ ਕਹਿੰਦੇ ਵੀ ਹੁਣ ਕੰਮ ਤਾਂ ਇਹ ਕਰਨ ਲੱਗੇ ਹੋ, ਪੈਰ ਟੂਕਾਂ ਵਾਲਾ ਜਿਹੜਾ ਟੀਕਾ ਲਿਖ ਰਹੇ ਹੋ, ਵੀ ਇੱਕ ਗੱਲ ਮੈਨੂੰ ਪਸੰਦ ਨਹੀਂ ਹੈ ਵੀ ਪੈਰ ਟੂਕ ਦੇ ਵਿੱਚ ਪਹਿਲਾਂ ਤਾਂ ਤੁਸੀਂ ਉਹ ਕਹਾਣੀ ਜਿਹੜੀ ਹੈ ਉੱਪਰ ਲਿਖੀ ਹੋਈ ਮਨਮਤ ਦੀ, ਅਤੇ ਉਹਦਾ ਫਿਰ ਪੈਰ ਟੂਕ ਦੇ ਵਿੱਚ ਲਿਖਦੇ ਹੈ ਵੀ ਇਹ ਗੁਰਮਤ ਦੀ ਕਸਬੱਟੀ 'ਤੇ ਪੂਰੀ ਨਹੀਂ ਉਤਰਦੀ, ਗੁਰਬਾਣੀ 'ਚ ਇਉਂ ਲਿਖਿਆ, ਗੁਰਬਾਣੀ 'ਚ ਇਉਂ ਲਿਖਿਆ, ਵੀ ਪਹਿਲਾਂ ਤਾਂ ਪੜ੍ਹਨ ਵਾਲਾ ਗਲਤ ਪੜੂਗਾ, ਉਹਦਾ ਪਾਠ ਕਰਨ ਵਾਲਾ ਪੂਰੇ ਅੱਖਰ ਗਲਤ ਬੋਲੂਗਾ ਪਹਿਲਾਂ, ਫਿਰ ਉਹਦੇ ਗਲਤ ਅਰਥ ਕਰੂਗਾ ਬਾਅਦ ਦੇ ਵਿੱਚ, ਵੀ ਤੁਹਾਨੂੰ ਪੜ੍ਹ ਕੇ ਉਹਦੀ ਦਰੁਸਤੀ ਕਰੂਗਾ। ਵੀ ਐਡਾ ਵੱਡਾ ਲੰਮੀ ਕਹਾਣੀ ਕਿਉਂ ਪਾਈਏ ਆਪਾਂ, ਇਹ ਕਿਹੜਾ ਗੁਰਬਾਣੀ ਹੈ ਵੀ ਜਿਹੜਾ ਕੋਈ ਪਾਪ ਹੈ। ਵੀ ਤੁਸੀਂ ਇਹ ਜਿਹੜਾ ਦੁੱਧ ਦੇ ਵਿੱਚ ਮੱਖੀਆਂ ਡਿੱਗੀਆਂ ਹੋਈਆਂ ਨਾ, ਮੱਖਣੀਆਂ ਨੂੰ ਕੱਢ ਦਿਓ ਇੱਕ ਪਾਸੇ, ਨਿਰੋਲ ਦੁੱਧ ਰਹਿਣ ਦਿਓ। ਅਤੇ ਮਹਾਂਪੁਰਸ਼ਾਂ ਨੇ ਸਬੂਤ ਦਿੱਤੇ ਹੋਣਗੇ, ਕਿਉਂਕਿ ਜਦੋਂ ਸਾਡੇ ਸਾਹਮਣੇ ਆ ਉਹ ਤਾਂ ਵੱਡੇ ਵੱਡੇ ਵਿੱਦਿਆ ਦੇ ਸਾਗਰ ਸੀ। ਵੀ ਭਾਈ ਸੰਤੋਖ ਸਿੰਘ ਲਿਖਿਆ, ਜਹਾਂ ਭੂਲ ਮੁੱਝ 'ਤੇ ਕੁਛ ਹੋਈ, ਪੜ੍ਹ ਸੁਣ ਰੋਸ ਕਰੇ ਨਾ ਕੋਈ, ਵੀ ਇਹਨੂੰ ਪੜ੍ਹ ਕੇ ਜਾਂ ਸੁਣ ਕੇ ਗੁੱਸਾ ਨਾ ਕਰਿਓ ਕੋਈ। ਜੇ ਕਿਤੇ ਇਹਦੇ ਵਿੱਚ ਕੋਈ ਤੁਹਾਨੂੰ ਲੱਗੇ ਨਾ ਵੀ ਗੁਰਮਤਿ ਦੇ ਅਨੁਕੂਲ ਨਹੀਂ ਹੈ ਗੱਲ, ਕਿਰਪਾ ਧਾਰ ਸੋ ਲਿਹੋ ਬਣਾਏ ਜਿਵ ਸਤਿਗੁਰ ਸਿੱਖਣ ਮਨ ਪਾਏ। ਜਿਵੇਂ ਪੰਥ ਨੂੰ ਚੰਗੀ ਲੱਗਦੀ ਹੈ ਗੱਲ ਉਹ ਰੱਖ ਲਿਓ, ਜਿਹੜੀ ਮੇਰੀ ਕੋਈ ਗੱਲ ਤੁਹਾਨੂੰ ਬਹੁਤ ਲਿਖ ਵੀ ਲੱਗੇ ਉਹਨੂੰ ਕੱਢ ਦਿਓ। ਇਹ ਅਧਿਕਾਰ ਪੰਥ ਨੂੰ ਦਿੱਤੇ ਭਾਈ ਸੰਤੋਖ ਸਿੰਘ ਕਿ ਅਸੀਂ ਕਦੇ ਇਹ ਕੰਮ ਕੀਤਾ, ਕਦੇ ਸੋਚਿਆ ਵੀ ਹੈ ਇਸ ਕੰਮ ਬਾਰੇ ਵੀ ਇਹ ਕੰਮ ਹੋਣ ਵਾਲਾ। ਇਹ ਉਸੇ ਤਰ੍ਹਾਂ ਚੱਲਦਾ, ਔਲਖੇ ਦਾ ਟੀਕਾ ਕਰਨ ਲੱਗਿਆ, ਟੀਕਾ ਕਰਾਉਣ ਵਾਲੇ ਉਹਨਾਂ ਦੀ ਆਗਿਆ ਨੂੰ ਮੈਂ ਮਿਲਿਆ, ਮੈਂ ਕਿਹਾ ਤੁਸੀਂ ਇਹ ਗਲਤ ਕੰਮ ਕਰਨ ਲੱਗੇ ਹੋ। ਕਹਿੰਦੇ ਲਓ ਜੀ ਐਡਾ ਵੱਡਾ ਕੰਮ ਕਰਨ ਲੱਗੇ ਹਾਂ, ਸੂਰਜ ਪ੍ਰਕਾਸ਼ ਦਾ ਟੀਕਾ ਲਿਖਣ ਲੱਗੇ ਹਾਂ, ਕੀ ਗਲਤ ਹੈ? ਮੈਂ ਕਿਹਾ ਗਲਤੀਆਂ ਤਾਂ ਬਹੁਤ ਨਾ। ਕਹਿੰਦੇ ਕੋਈ ਇੱਕ ਦੱਸ ਦਿਓ। ਮੈਂ ਕਿਹਾ ਫਿਰ ਸੰਤੁਸ਼ਟ ਹੋ? ਕਹਿੰਦੇ ਹਾਂ। ਮੈਂ ਕਿਹਾ ਲਿਆ ਪੋਥੀ ਖੋਲੋ। ਪੋਥੀ ਖੋਲੀ, ਉੱਥੇ ਲਿਖਿਆ ਮੂਲ ਦੇ ਵਿੱਚ ਗਣਪਤ। ਮੈਂ ਕਿਹਾ ਆਹ ਕੀ ਲਿਖਿਆ? ਕਹਿੰਦੇ ਗਣਪਤ। ਮੈਂ ਕਿਹਾ ਹੇਠਾਂ ਟੀਕੇ ਜੀ ਲਿਖਿਆ? ਕਹਿੰਦੇ ਗਣਪਤ। ਮੈਂ ਕਿਹਾ ਕੀ ਹੁੰਦਾ ਤੁਸੀਂ ਦੱਸ ਦਿਓ, ਕਿਹਦਾ ਨਾਂ ਇਹ? ਟੀਕਾ ਕਰਨਾ ਸਿੱਖੋ, ਜਿਹਨੇ ਟੀਕੇ ਕੀਤੇ ਆ ਕਿਸੇ ਉਹ 'ਤੇ ਮਤ ਲਓ। ਟੀਕਾ ਕੀ ਹੁੰਦਾ? ਹਰ ਸ਼ਬਦ ਨੂੰ ਖੋਲ੍ਹਣਾ ਹੁੰਦਾ। ਹੁਣ ਤੁਹਾਡੇ ਟੀਕੇ ਦੇ ਉੱਤੇ ਇੱਕ ਗਿਆਨੀ ਹੋਰ ਲਾਉਣਾ ਪਊਗਾ ਵੀ ਕੀ ਹੁੰਦਾ ਹੈ। ਪਰ ਨਹੀਂ, ਬਿਜ਼ਨਸ ਤੌਰ 'ਤੇ ਉਹਨਾਂ ਨੇ ਤਨਖਾਹ ਦੇ ਕੇ ਉਹਨੂੰ, ਉਹ ਉਹਨਾਂ ਦਾ ਮੁਲਾਜ਼ਮ ਸੀ। ਇਹ ਨਹੀਂ ਹੈ ਵੀ ਕੋਈ ਸੁਤੰਤਰ ਥੋੜ੍ਹੀ ਸੀ ਬੰਦਾ, ਔਲਖ ਜੀ ਉਹਨਾਂ ਦੇ ਮੁਲਾਜ਼ਮ ਸੀ, ਉਹਨਾਂ ਦੇ ਲਈ ਉਹਨਾਂ ਨੇ ਉਹ ਕੰਮ ਕੀਤਾ ਅਤੇ ਉਹਦੇ ਵਿੱਚ ਢੇਰ ਗਲਤੀਆਂ ਰਹਿ ਗਏ। ਪਰ ਹੁਣ ਇਸ ਵੇਲੇ, ਅੱਗੇ ਤਾਂ ਅਸੀਂ ਵੀ ਕਥਾ ਸਿੱਖ ਕੇ ਕਥਾ ਕਰਿਆ ਕਰਦੇ ਸੀ, ਹੁਣ ਰਿਵਾਜ਼ ਇੱਕ ਨਵਾਂ ਚੱਲ ਪਿਆ ਵੀ ਬਿਨਾਂ ਸਿੱਖੇ ਕਥਾ ਕਰੋ। ਠੀਕ ਹੈ, ਮੂਹਰੇ ਰੱਖਿਆ ਪੜ੍ਹੀ ਚਲੋ। ਉਹ ਜਿਵੇਂ ਗਲਤ ਟੀਕਾ ਕੀਤਾ, ਉਹ ਗਲਤ ਨੂੰ ਗਲਤ ਪੜ੍ਹ ਕੇ ਆਪਣਾ ਕੰਮ ਸਾਰ। ਇਸ ਕਰਕੇ ਜਦੋਂ ਭਾਈ ਸੰਤੋਖ ਸਿੰਘ ਨੇ ਇਹ ਗੱਲਾਂ ਕਿਉਂ ਲਿਖੀਆਂ, ਇਹਦੇ ਪਿੱਛੇ ਕਿਤੇ ਸੂਰਜ ਪ੍ਰਕਾਸ਼ 'ਤੇ ਬੋਲਣਾ ਹੋਵੇ ਉੱਥੇ ਇਹਨਾਂ ਗੱਲਾਂ ਦੀ ਲੋੜ ਹੈ, ਇੱਥੇ ਲੋੜ ਨਹੀਂ। ਆਪਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰੀਏ, ਵੀ ਸ਼ਹੀਦੀ ਦੇ ਪ੍ਰਸੰਗ ਜਿਹੜੇ ਨੇ ਹੋਰ ਛੱਡੋ। ਇੱਕ ਛੋਟੀ ਜਿਹੀ ਸਾਖੀ ਹੈ ਕਿ ਛੇਵੇਂ ਪਾਤਸ਼ਾਹ ਨੂੰ ਚੇਚ ਕੇ ਨਿਕਲੇ,
ਇਹਨੂੰ ਸਾਡੇ ਹਿੰਦੁਸਤਾਨ ਦੀ ਬੋਲੀ 'ਚ ਬੜੀ ਮਾਈ ਕਹਿੰਦੇ ਆ। ਇਹ ਇੱਕ ਤਾਂ ਸਾਡੇ ਹਿੰਦੁਸਤਾਨ ਦੇ ਲੋਕਾਂ 'ਤੇ ਬਲਿਹਾਰ ਜਾਈਏ, ਬਿਮਾਰੀਆਂ ਦਾ ਨਾਮ ਵੀ ਸਤਿਕਾਰ ਨਾਲ ਲੈਂਦੇ ਆ। ਸੱਪ ਜਾਨ ਗਵਾ ਦਿੰਦਾ ਜਿਹਦੇ ਲੜ ਜਾਵੇ, ਪਰ ਸੱਪ ਨੂੰ ਬਾਬਾ ਕਹਿਣ 'ਤੇ ਨਹੀਂ ਹਟਿਆ ਹੁਣ ਤੱਕ, ਬਾਬੇ ਦੀ ਮਿਹਰ ਹੋ ਗਈ। ਅਤੇ ਬਾਕੀ ਡੱਡੂ, ਕੱਛੂ, ਮੋਰ ਜਾਂ ਪਤਾ ਨਹੀਂ ਕਿੰਨੇ ਕਿਹੜੇ ਕਿਹੜੇ ਤਰੀਕੇ ਨਾਲ ਦੇਵਤੇ ਬਣਾ ਕੇ ਉਹਨਾਂ ਦੀ ਪੂਜਾ ਹੋ ਰਹੀ ਹੈ, ਇਹ ਕਿਰਤਮ ਪੂਜਾ ਤੋਂ ਗੁਰੂ ਨਾਨਕ ਨੇ ਵਰਜ ਕੇ ਸਾਨੂੰ ਕਰਤੇ ਦੀ ਪੂਜਾ ਵੱਲ ਪ੍ਰੇਰਿਆ। ਕਰਤੇ ਦੀ ਪੂਜਾ ਕਰੋ, ਕਿਰਤਮ ਪੂਜਾ ਨਾ ਕਰੋ, ਇਹਦੀ ਕੋਈ ਲਾਭ ਨਹੀਂ ਹੈ। ਉਹਦੇ ਸਾਖੀ ਲਿਖਿਆ ਵੀ ਮਹਾਰਾਜ ਨੂੰ ਚੇਚਕ ਨਿਕਲਿਆ, ਅਤੇ ਫਿਰ ਮਾਤਾ ਗੰਗਾ ਨੂੰ ਹਰਿਮੰਦਰ ਸਾਹਿਬ ਤਾਂ ਨਹੀਂ ਦਿਸਿਆ, ਲੇਖਕ ਦੇ ਅਨੁਸਾਰ ਜੋ ਸਾਖੀ ਹੈ ਮੈਂ ਉਹਦੇ ਅਨੁਸਾਰ ਕਹਿਣਾ ਹੈ ਵੀ ਮਾਤਾ ਗੰਗਾ ਜੀ ਦੁਰਗਿਆਣੇ ਮੰਦਰ ਦੀ ਮੱਥਾ ਟਿਕਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਲੈ ਕੇ ਜਾਂਦੇ ਆ। ਪਹਿਲੀ ਗੱਲ ਗੁਰਬਾਣੀ ਦੇ ਅਨੁਸਾਰ ਹੈਗੀ ਸਾਖੀ, ਨੰਬਰ ਦੋ ਇਤਿਹਾਸ ਦੇ ਅਨੁਸਾਰ ਕਿਵੇਂ ਹੈ, ਇਤਿਹਾਸ ਦੇ ਅਨੁਸਾਰ ਵੀ ਨਹੀਂ ਹੈ, ਕਿਉਂ ਦੁਰਗਿਆਣਾ ਮੰਦਰ ਤਾਂ 106 ਸਾਲ ਬਾਅਦ ਬਣਿਆ, ਉੱਥੇ ਤਾਂ ਨਾਂ ਥੇ ਵੀ ਨਹੀਂ ਸੀ ਉਸ ਵੇਲੇ, ਮੰਦਰ ਹੈ ਹੀ ਨਹੀਂ ਅਤੇ ਮੱਥਾ ਟਿਕਾਉਣ ਮਾਤਾ ਜੀ ਪਹਿਲਾਂ ਹੀ ਚਲੇ ਗਏ, ਕਿਆ ਹੋ ਰਿਹਾ ਹੈ? ਇੱਥੋਂ ਇਹ ਦਿਖਦਾ ਵੀ ਇਹਦੇ ਵਿੱਚ ਭਾਈ ਸੰਤੋਖ ਸਿੰਘ ਦਾ ਕਸੂਰ ਨਹੀਂ, ਰਲਗੜ ਕਰਨ ਵਾਲੀ ਤਾਂ ਟੀਮ ਹੀ ਹੋਰ ਹੈ, ਉਹਦਾ ਸਬੂਤ ਹੈ। ਇਹ ਨਹੀਂ ਹੈ ਵੀ ਐਵੇਂ ਹਵਾ ਦੇ ਵਿੱਚ ਗੱਲਾਂ ਕਰੋ, ਉਹਦਾ ਸਬੂਤ ਹੈ ਵੀ 4 ਮੀਟਿੰਗਾਂ ਅੰਗਰੇਜ਼ ਦੀਆਂ ਹੋਈਆਂ, 4 ਮੀਟਿੰਗਾਂ ਦੀ ਕਾਪੀ ਹੈ ਵੀ ਸਿੱਖਾਂ 'ਚ ਫੁੱਟ ਕਿਵੇਂ ਪਾਉਣੀ ਹੈ। ਉਹਦੇ 'ਚ ਤੈਅ ਹੋਇਆ ਵੀ ਦਸਮ ਗ੍ਰੰਥ 'ਤੇ ਲੜਾਈ ਕਰਾਉਣੀ ਹੈ, ਸਿੱਖੀ ਸਰੂਪ ਵਾਲੇ ਬੰਦੇ ਪੈਦਾ ਕਰਕੇ ਕਹੋ ਵੀ ਦਸਮ ਦੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਦੀ, ਨਹੀਂ ਹੋ ਸਕਦੀ ਇਹਦੇ 'ਚ ਆਹ ਲਿਖਿਆ ਇਹਦੇ 'ਚ ਆਹ ਲਿਖਿਆ। 4.5 ਸਾਲ ਦੇ ਵਿੱਚ ਇਹ ਗ੍ਰੰਥ ਦੇ ਵਿੱਚ ਵਿਗਾੜ ਪਾਉਣ ਵਾਸਤੇ ਭਾਈ ਸਾਹਿਬ ਦੇ ਹੱਥ ਲਿਖਤ ਨੂੰ ਗੁੰਮ ਕੀਤਾ, ਜਿਹੜਾ ਹੁਣ ਤੱਕ ਨਹੀਂ ਲੱਭਾ। ਜੇ ਲੱਭਿਆ ਕੁਛ ਥੋੜ੍ਹਾ ਬਹੁਤ, ਉਹ ਵੀ ਉਤਾਰਾ ਹੀ ਹੋਇਆ ਵਾ, ਲੱਭਿਆ ਇੱਕ ਪੁਰਾਣਾ ਲੱਭਿਆ ਹੈ ਹੁਣੇ, ਪਰ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ 4.5 ਸਾਲ ਲਾਏ ਅਖੇਪਾਕਾਰ ਕਹਿੰਦੇ ਨੇ, ਜਿਹੜਾ ਮਿਲਾਵਟ ਕਰਨ ਵਾਲਾ ਸੀ, ਟੀਮ ਸੀ ਪੂਰੀ, ਇਹ ਵੀ ਹੱਦ ਹੋ ਗਈ, ਸਾਡੇ ਪੰਥ ਦੇ ਬਲਿਹਾਰ ਜਾਈਏ ਆਗੂਆਂ ਦੇ ਜਿਹਨਾਂ ਦੇ ਹੱਥ 'ਚ ਤਾਕਤ ਹੈ। 1982 'ਚ ਮੋਰਚਾ ਲੱਗਿਆ ਸੀ ਖਾਲਸੇ ਦਾ, ਸਰਦਾਰ ਦਰਬਾਰਾ ਸਿੰਘ ਦੀ ਉਸ ਵੇਲੇ ਮਿਨਿਸਟਰੀ ਸੀ, ਸੰਤ ਜਰਨੈਲ ਸਿੰਘ ਜੀ ਨੇ ਇਹ ਮੋਰਚਾ ਲਾਇਆ ਅਤੇ ਸਾਰਾ ਪੰਥ ਇਕੱਠਾ ਹੋਇਆ, ਜੇਲ੍ਹ ਦੇ ਸਾਰਾ ਪੰਥ ਗਿਆ, ਮੈਂ ਵੀ ਖੁਦ ਜੇਲ੍ਹ ਦੇ ਵਿੱਚ ਗਿਆ ਆਪਣਾ ਜਥਾ ਲੈ ਕੇ। ਉਸ ਵੇਲੇ ਪ੍ਰਧਾਨ ਸਰਾ ਗੁਰਚਰਨ ਸਿੰਘ ਟੌੜਾ ਸੀ, ਲੈ ਕੇ ਟੌੜਾ ਸਾਹਿਬ ਤੋਂ ਅਤੇ ਹੁਣ ਧਾਮੀ ਸਾਹਿਬ ਤੱਕ ਵਿਚਾਲੇ 2 ਕੇ ਪ੍ਰਧਾਨ ਹੋਣਗੇ, ਜਿਨ੍ਹਾਂ ਦੇ ਨਾਲ ਮੇਰੀ ਕੋਈ ਬਹੁਤੀ ਬਣਦੀ ਨਹੀਂ ਸੀ, ਅਤੇ ਉਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਆਇਆ ਵੀ ਆਹ ਕੰਮ ਕਰਨ ਵਾਲਾ ਹੈ, ਇਹਨੂੰ ਇਹਦੇ ਲਈ ਸ਼੍ਰੋਮਣੀ ਕਮੇਟੀ ਐਗਜ਼ੀਕਟਿਵ 'ਚ ਪਾਸ ਕਰੇ, ਅਤੇ ਇੱਕ ਵਿਦਵਾਨਾਂ ਦਾ ਪੈਨਲ ਬਣਾਵੇ, ਅਤੇ ਇਹਨੂੰ ਚਾਰਾ ਲਾਓ, ਇਹ ਜਿਹੜਾ ਕੰਮ ਕਰਨ ਵਾਲਾ ਕਰੋ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਇਤਿਹਾਸ ਛਾਣਬੀਣ ਕਰਕੇ ਦਿਓ, ਨਹੀਂ ਤਾਂ ਲੋਕ ਥਾਂ ਥਾਂ 'ਤੇ ਸੂਰਜ ਪ੍ਰਗਾਹ ਦੀ ਕਥਾ ਬੰਦ ਕਰ ਰਹੇ ਨੇ ਬਾਹਰ, ਇਹਦੀ 'ਚ ਮਨਮਤ ਹੈ, ਨੁਕਸਾਨ ਕਿਹਦਾ, ਸਿੱਖੀ ਦਾ ਨੁਕਸਾਨ ਹੈ ਇਹਦੇ 'ਚ, ਜੋ ਕਥਾ ਸਰੂਪ ਪ੍ਰਕਾਸ਼ 'ਚ ਉਹ ਕਿਸੇ ਗ੍ਰੰਥ 'ਚ ਮਿਲਦੀ ਨਹੀਂ, ਹੋਰ ਬ੍ਰਹਮਬੇਤੇ ਮਹਾਂਪੁਰਸ਼ ਦੀ ਲਿਖੀ ਹੋਈ ਹੈ, ਭਾਈ ਸੰਤੋਖ ਸਿੰਘ ਬ੍ਰਹਮਬੇਤੇ। ਸੋ ਇਸ ਕਰਕੇ ਹੈ ਵੀ ਉਹ ਇਹ ਜਿਹੜਾ ਲਿਖਿਆ ਵੀ ਖੁਸਰੋ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਇਹ ਵੀ ਉਸ ਵੇਲੇ ਦੇ ਵਿੱਚ ਜਿਹੜੀ ਚਰਚਾ ਹੋਈ ਵੀ ਉਹਦਾ ਪ੍ਰਭਾਵ ਲੈ ਕੇ ਲਿਖਿਆ ਗਿਆ। ਹੁਣ ਆਪਾਂ ਉਸ ਗੱਲ ਪਾਉਂਦੇ ਹਾਂ ਵੀ ਜਿਸ ਵੇਲੇ ਬਾਸੂ ਰਾਜਾ ਸੂਈਆਂ ਦੇਂਦਾ ਦਿੰਦਾ, ਔਰ ਉਹਨੂੰ ਇਹ ਹੁਕਮ ਹੈ ਵੀ ਤੂੰ ਇਹਨੂੰ ਹੱਥ ਨਹੀਂ ਪਾਉਣਾ ਜਿੰਨੀ ਦੇਰ ਤੱਕ ਮਜ਼ਬੂਤ ਨਾ ਹੋ ਜਾਏ, ਜਿੱਥੇ ਤੱਕ ਜਾਂਦਾ ਚੱਲ। ਸਰਕਾਰ ਦਾ ਇੱਕ ਇਹ ਢੰਗ ਤਰੀਕਾ ਹੁੰਦਾ ਵੀ ਮੁਜ਼ਰਮ ਨੂੰ ਜਦ ਫੜਨਾ ਉਦੋਂ ਮਜ਼ਬੂਤ ਹੱਥਾਂ ਨਾਲ ਫੜਨਾ, ਉੱਨੀ ਦੇਰ ਤੱਕ ਉਹਦੇ 'ਤੇ ਨਿਗ੍ਹਾ ਰੱਖਣੀ ਹੈ, ਫੜਨਾ ਨਹੀਂ, ਕਿੱਥੇ ਜਾਂਦਾ ਕੀ ਕਰਦਾ ਨਿਗ੍ਹਾ ਰੱਖੀ ਜਾਣੀ, ਸਰਕਾਰਾਂ ਕਰਦੀਆਂ ਨੇ। ਬਾਸੂ ਰਾਜਾ ਇਸੇ ਗੱਲ 'ਤੇ ਲੱਗਿਆ, ਪੰਜਾਬ ਦੇ ਰਹਿਣ ਵਾਲਾ, ਉਹ ਰਿਪੋਰਟ ਪੂਰੀ ਦੇ ਰਿਹਾ। ਹੁਣ ਬਾਸੂ ਰਾਜੇ ਦੀ ਲੈ ਕੇ ਸੋਧਰ ਦੇ ਪੱਤਣ ਤੱਕ
ਦਿੱਲੀ ਤੋਂ ਲੈ ਕੇ ਸੋਧਰ ਦੇ ਪੱਤਣ ਤੱਕ ਦੀ ਰਿਪੋਰਟ ਦੇ ਵਿੱਚ ਕਿਤੇ ਵੀ ਗੁਰੂ ਅਰਜਨ ਦੇਵ ਜੀ ਦਾ ਜ਼ਿਕਰ ਨਹੀਂ ਹੈ। ਜਿਹੜਾ ਜ਼ਿੰਮੇਵਾਰ ਬੰਦਾ ਪੰਜਾਬ ਦੇ ਰਹਿਣ ਵਾਲਾ, ਜਿਹੜਾ ਗੁਰੂਆਂ ਨੂੰ ਵੀ ਜਾਣਦਾ, ਜਿਹੜਾ ਚੱਪੇ ਚੱਪੇ ਨੂੰ ਜਾਣਦਾ, ਅਤੇ ਉਹਦੀ ਰਿਪੋਰਟ ਦੇ ਗੁਰੂ ਅਰਜਨ ਦੇਵ ਜੀ ਦੇ ਨਾਲ ਖੁਸਰੋ ਦਾ ਮਿਲਾਪ ਨਹੀਂ ਹੋਇਆ। ਜਹਾਂਗੀਰ ਕਿਉਂ ਲਿਖ ਰਿਹਾ ਹੈ? ਇਸ ਕਰਕੇ ਲਿਖ ਰਿਹਾ ਹੈ, ਇਹਨੇ ਵੀ ਝੂਠ ਲਿਖਿਆ, 16 ਨੇ ਝੂਠ ਲਿਖਿਆ। ਤਿਲਕ ਉਹਨੂੰ ਦਿੰਦੇ ਸੀ ਗੁਰੂ ਸਾਹਿਬ ਜਿਹਨੂੰ ਗੁਰਤਾਗੱਦੀ ਦੇਣੀ ਹੁੰਦੀ ਸੀ, ਦੂਜੇ ਦਾ ਤਿਲਕ ਨਹੀਂ ਸੀ ਦਿੰਦੇ। ਇਤਿਹਾਸਕ ਤੱਥਨ, ਅਕਬਰ ਆਇਆ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ, ਕੀ ਉਹਨੂੰ ਤਿਲਕ ਦਿੱਤਾ ਸੀ ਕਿਸੇ ਨੇ? ਹੋਰ ਕਿੰਨੇ ਰਾਜੇ ਮਹਾਰਾਜੇ ਕਿਸੇ ਨੂੰ ਤਿਲਕ ਦਿੱਤਾ? ਮਤਲਬ ਹੀ ਨਹੀਂ ਕੋਈ ਤਿਲਕ ਦੇਣ ਦਾ। ਹਾਂ, ਪ੍ਰਸ਼ਾਦਾ ਛਕਾਉਣ ਦੀ ਜੇ ਗੱਲ ਸਾਬਤ ਹੋ ਜਾਂਦੀ, ਪਹਿਲੀ ਤਾਂ ਗੱਲ ਖੁਸਰੋ ਮਿਲਿਆ ਹੀ ਨਹੀਂ, ਫਿਰ ਲੰਗਰ ਛਕਾਉਣਾ, ਤਾਂ ਲੰਗਰ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਵੀ ਮਰਜ਼ੀ ਹੋਵੇ, ਚੋਰ ਆਵੇ, ਸਾਧ ਆਵੇ, ਠੱਗ ਆਵੇ, ਜਿਹੜਾ ਮਰਜ਼ੀ ਆਵੇ, ਲੰਗਰ ਤਾਂ ਹਰੇਕ ਨੂੰ ਛਕਾਇਆ ਜਾਂਦਾ। ਇੱਥੇ ਹੁਣ ਗੁਰਦੁਆਰੇ ਸਾਹਿਬ ਦੇ ਵਿੱਚ ਲੰਗਰ ਚੱਲਦਾ, ਅਤੇ ਇੱਥੇ ਕੋਈ ਜੇਬ ਕਤਰਾ ਵੀ ਆ ਕੇ ਲੰਗਰ ਛਕ ਜੂਗਾ, ਅਤੇ ਤੁਸੀਂ ਕੀ ਕਹੋਗੇ? ਜੇ ਜਾਣਦੇ ਨਹੀਂ ਆ, ਕੀ ਪਤਾ ਵੀ ਇਹ ਜੇਬ ਕਤਰਾ ਕੌਣ ਹੈ? ਲੰਗਰ ਸਭ ਨੂੰ ਛਕਾਇਆ ਜਾਏਗਾ, ਲੰਗਰ 'ਤੇ ਕੋਈ ਜਵਾਬ ਨਹੀਂ ਦਿੱਤਾ ਜਾਂਦਾ, ਇਹ ਵੀ ਨਹੀਂ ਕੋਈ ਗੱਲ ਬਣ। ਫਿਰ ਬਾਦਸ਼ਾਹ ਤੁਜ ਕੇ ਜਹਾਂਗੀਰ, ਚਲੋ ਉਹ ਤਾਂ ਅਸੀਂ ਬਾਸੂ ਰਾਜੇ ਦੀ ਰਿਪੋਰਟ ਜਿਹੜੀ ਸੋਧਰੇ ਦੇ ਪੱਤਣ ਤੱਕ ਜਿੱਥੇ ਜਾ ਕੇ ਉਹਦੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਅੱਗੇ ਦਾ ਇਤਿਹਾਸ ਬਣਦਾ ਹੀ ਨਹੀਂ, ਕਿਉਂ ਉੱਥੋਂ ਗ੍ਰਿਫਤਾਰ ਕਰਕੇ ਲੈ ਜਾਂਦਾ ਸੀ। ਹੁਣ ਬਾਦਸ਼ਾਹ ਤੁਜ ਕੇ ਜਹਾਂਗੀਰੀ ਵੱਲ ਆਉਂਦੇ ਆਪਾਂ, ਉਹ ਲਿਖਦਾ ਹੈ ਕਿ ਮੈਂ ਜਦੋਂ ਪੰਜਾਬ ਦੇ ਵਿੱਚ ਪ੍ਰਵੇਸ਼ ਹਥਨੇਸਰ ਤੋਂ ਹੋ ਗਏ, ਕਿ ਉਹ ਅਸਲ ਦੇ ਵਿੱਚ ਜਿਹੜੀ ਪੰਜਾਬ ਦੀ ਹੱਦ ਹੈ ਉਹ ਦਿੱਲੀ ਜਮਨਾ ਦੇ ਕਿਨਾਰੇ ਦੇ ਉੱਤੇ ਅੱਜ ਵੀ ਇੱਕ ਸਬੂਤ ਹੈ, ਉੱਥੋਂ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਸੀ, ਅੱਧਾ ਪੰਜਾਬ ਪਾਕਿਸਤਾਨ ਵਿੱਚ ਚਲਿਆ ਗਿਆ, ਸਾਰਾ ਹਿਮਾਚਲ ਪੰਜਾਬ ਵਿੱਚ ਹੈ, ਰਾਜਸਥਾਨ ਸਾਰਾ ਪੰਜਾਬ ਹੈ, ਹਰਿਆਣਾ ਸਾਰਾ ਪੰਜਾਬ ਹੈ, ਇਹ ਮਹਾਂ ਪੰਜਾਬ ਸੀ, ਪੰਜਾਬੀ ਸੂਬਾ ਬਣਿਆ, ਉਹਦੇ ਵਿੱਚੋਂ ਕਈ ਕੁਛ ਕੱਢਤਾ ਸਰਕਾਰ ਨੇ, ਹਿਮਾਚਲ ਉਹਦੇ ਵਿੱਚੋਂ ਨਿਕਲਿਆ, ਜੰਮੂ ਕਸ਼ਮੀਰ ਉਹਦੇ ਵਿੱਚੋਂ ਨਿਕਲਿਆ, ਰਾਜਸਥਾਨ ਉਹਦੇ ਵਿੱਚੋਂ ਨਿਕਲਿਆ, ਪਰ ਇਹ ਸਾਰਾ ਮਹਾਂ ਪੰਜਾਬ ਸੀ, ਜਿੱਥੇ ਤੱਕ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹ ਮਹਾਂ ਪੰਜਾਬ ਸੀ। ਅਤੇ ਪੰਜਾਬ ਦੇ ਵਿੱਚ ਪ੍ਰਵੇਸ਼ ਹੁੰਦਾ ਹੈ, ਕਹਿੰਦਾ ਵੀ ਮੈਂ ਇਹ ਜਿਹੜੀ ਹਿਜਰੀ ਸਨ ਹੈ, ਉਹਦੇ 'ਚ ਤਾਂ ਹਿਜਰੀ ਲਿਖਿਆ, ਮੈਂ ਹਿਜਰੀ ਸਨ ਦਾ ਇਹ 1606 ਈਸਵੀ ਸਨ, ਇਹਦੇ ਵਿੱਚ ਇਹ ਲਿਖਦਾ ਵੀ ਮੈਂ 15 ਅਪ੍ਰੈਲ ਬਣਦੀ ਆ ਉਦੋਂ, ਉਹਦੇ 'ਚ ਨਹੀਂ ਅਪ੍ਰੈਲ ਲਿਖੀ, ਉਹਦੇ 'ਤੇ ਹਿਜਰੀ ਸਨ ਲਿਖਿਆ ਉਹਨਾਂ ਨੇ, ਇੱਕ ਦਿਨ ਦਾ ਫਰਕ ਚੱਲਦਾ, ਉਹਨੇ 16 ਲਿਖਿਆ। 15 ਅਪ੍ਰੈਲ ਨੂੰ ਕਾਜੀ ਸਰਾਏ, ਕਹਿੰਦਾ ਮੈਂ ਉੱਥੇ ਅਪੜਿਆ, ਤੁਝ ਕੇ ਜਹਾਂਗੀਰੀ 'ਚ ਲਿਖਦਾ, ਉੱਥੇ ਤੱਕ ਕੋਈ ਰਿਪੋਰਟ ਨਹੀਂ ਇਹਦੇ ਕੋਲ, ਕਹਿੰਦਾ ਉੱਥੋਂ 15 ਦੀ ਰਾਤ ਉੱਥੇ ਰਹਿ ਕੇ 16 ਅਪ੍ਰੈਲ ਨੂੰ ਮੈਂ ਸੁਲਤਾਨਪੁਰ ਪਹੁੰਚਿਆ, ਸੁਲਤਾਨਪੁਰ ਦੁਪਹਿਰ ਤੱਕ ਰਿਹਾ ਇਹ, ਸੁਲਤਾਨਪੁਰ ਉੱਥੇ ਇੱਕ ਪੁਲ ਸੀ ਪੁਰਾਣੇ ਸਮੇਂ ਦੇ ਵਿੱਚ, ਲੱਕੜ ਦਾ ਪੁਲ ਸੀ, ਉਹ ਬੜਾ ਮਜ਼ਬੂਤ ਬਣਾਇਆ ਸੀ, ਬਾਕੀ ਜੇ ਕਿਸੇ ਨੇ ਵੇਈ ਨਦੀ ਨੂੰ ਪਾਰ ਕਰਨਾ ਹੈ ਤਾਂ ਉਹਦੇ ਵਾਸਤੇ ਕਿਸ਼ਤੀਆਂ ਦੇ ਦੁਆਰਾ ਕਿਤੇ ਨਾ ਕਿਤੇ ਉਹ ਬਣੇ ਹੁੰਦੇ ਸੀ, ਮਲਾਹਾਂ ਦੇ ਅੱਡੇ ਬਣਾਏ ਹੁੰਦੇ ਸੀ, ਪਰ ਜਿਹੜਾ ਪੁਲ ਸੀ ਉਹ ਸੁਲਤਾਨਪੁਰ ਸੀ, ਇਸ ਕਰਕੇ ਉਹ ਪੁਲ ਪਾਰ ਕਰਦਾ, ਪੁਲ ਪਾਰ ਕਰਕੇ ਮਾਝੇ ਦੇ ਵਿੱਚ ਇਹ 15 ਤਰੀਕ ਤੋਂ ਲੈ ਕੇ 27 ਅਪ੍ਰੈਲ ਤੱਕ ਮਾਝੇ ਦੇ ਵਿੱਚ ਰਹਿੰਦਾ, 12 ਦਿਨ ਬਣਦੇ ਨੇ। ਇਹਨਾਂ 12 ਦਿਨਾਂ ਦੇ ਵਿੱਚ ਇਹਦੇ ਕੋਲ ਕੋਈ ਰਿਪੋਰਟ ਨਹੀਂ ਵੀ ਗੁਰੂ ਅਰਜਨ ਦੇਵ ਜੀ ਨੂੰ ਖੁਸਰੋ ਮਿਲਿਆ ਹੋਵੇ, 12 ਦਿਨ ਦਾ। ਅਤੇ ਬਾਦਸ਼ਾਹ ਨੂੰ ਖਬਰ ਮਿਲਦੀ ਜਾਂਦੀ ਹੈ ਵੀ ਖੁਸਰੋ ਅਜੇ ਕਾਬੂ ਤਾਂ ਨਹੀਂ ਆਇਆ, ਉਹਦੇ ਨਾਲ 700 ਸਿਪਾਹੀ ਸੱਜੇ ਖੱਬੇ ਰਲ ਕੇ 700 ਸਿਪਾਹੀ ਸ਼ਸਤਰਧਾਰੀ ਜੀ ਦੇ ਕੋਲ ਹੈ, 2 ਸੈਨਾਪਤੀ ਸੀ ਉਹਦੇ ਕੋਲ,
700 ਸਿਪਾਹੀ ਹੈ ਅਤੇ ਖੁਦ ਆਪ ਉਹਦੇ ਵਿੱਚ ਚੱਲ ਰਿਹਾ। ਵੱਡਾ ਕਾਫਲਾ ਸੀ, ਵੱਡੇ ਕਾਫਲੇ ਦੇ ਵਿੱਚ ਚੱਲ ਰਿਹਾ। ਉਹ ਜਲਦੀ ਕਾਬੂ ਨਹੀਂ ਸੀ ਆਇਆ, ਉਹਨੂੰ ਸਮਾਂ ਲੱਗਿਆ। ਬਾਦਸ਼ਾਹ ਪਿੱਛੋਂ ਆਪਣੀ ਸ਼ਕਤੀ ਭੇਜ ਰਿਹਾ ਸੀ, ਮਹਿਮ ਹੋਰ ਭੇਜਤੀ, ਸੱਜੇ ਖੱਬੇ ਭੇਜਤੀ, ਕਿਸੇ ਨੂੰ ਚਿੱਠੀ ਲਿਖ ਕੇ ਕਹਿਤਾ ਵੀ ਇੱਧਰੋਂ ਮੇਰਾ ਦੁਸ਼ਮਣ ਆ ਰਿਹਾ। ਅਤੇ ਉੱਥੇ ਕਾਮਯਾਬ ਹੁੰਦਾ ਜਾ ਕੇ, ਉਹ ਆਪਾਂ ਗੱਲਬਾਤ 'ਚ ਕਰਾਂ। ਬਾਦਸ਼ਾਹ ਇੱਥੋਂ ਚੱਲਦਾ ਹੋਇਆ ਇੱਕ ਨਗਰ ਦੇ ਵਿੱਚ ਆਉਂਦਾ ਹੈ, ਜੈਪਾਲ ਉਹਦਾ ਨਾਂ ਹੈ ਨਗਰ ਦਾ। ਇਹ ਲਾਹੌਰ ਤੋਂ 7 ਕੋਹਾਂ ਪਿੱਛੇ ਹੈ, ਇੱਥੇ ਬਾਦਸ਼ਾਹ ਠਹਿਰਦਾ। ਇੱਥੇ ਇਹਨੂੰ ਸੂਹ ਮਿਲਦੀ ਹੈ ਵੀ ਉਹ ਕਾਬੂ ਆਉਣ ਦੇ ਨੇੜੇ ਹੈ, ਬਸ ਇਹ ਸਮਝੋ ਵੀ ਕਾਬੂ ਆ ਗਿਆ ਹੈ। ਇਹਨੇ ਕਿਹਾ ਵੀ ਫੌਜ ਦਾ ਨੁਕਸਾਨ ਨਾ ਹੋਵੇ, ਦੁਸ਼ਮਣ ਦੀ ਗ੍ਰਿਫਤਾਰੀ ਹੋਵੇ, ਵੱਧ ਤੋਂ ਵੱਧ ਕੁਛ ਇਹ ਕਰਨੀ। ਇਹ ਸਹੀ ਹੋਇਆ। ਉਸ ਤੋਂ ਬਾਅਦ ਫਿਰ ਬਾਦਸ਼ਾਹ ਇੱਥੋਂ ਚੱਲਦਾ 27 ਤਾਰੀਖ ਨੂੰ। ਅਪ੍ਰੈਲ ਦੇ 4 ਦਿਨਾਂ ਦੇ ਵਿੱਚ ਇਹ ਮਿਰਜ਼ਾ ਕਾਮਰਾਨ ਬਾਗ ਦੇ ਵਿੱਚ ਪਹੁੰਚਦਾ ਹੈ ਅਤੇ ਉੱਥੇ ਪਹੁੰਚੇ ਨੂੰ ਇਹਨੂੰ ਖੁਸ਼ਖਬਰੀ ਮਿਲਦੀ ਹੈ ਵੀ ਉੱਧਰੋਂ ਫੌਜਾਂ ਪਈਆਂ, ਸੱਜੇ ਕੱਬੇ ਤੋਂ ਘੇਰਾ ਪਾ ਕੇ ਘੇਰਾ ਟਾਇਟ ਕੀਤਾ ਵੀ ਮੁੱਕਦੀ ਗੱਲ ਹੈ ਵੀ ਖੁਸਰੋ ਦੀ ਗ੍ਰਿਫਤਾਰੀ ਹੋ ਗਈ। ਉਹ ਫੜ ਲਿਆ ਗਿਆ। ਇਹਨੇ ਬੜੀ ਖੁਸ਼ੀ ਮਨਾਈ, ਪੁੱਤ ਗ੍ਰਿਫਤਾਰ ਕੀਤਾ ਬਾਪ ਨੇ। ਪਰ ਉਹ ਪੁੱਤ ਸਮਝਦਾ ਹੀ ਨਹੀਂ ਸੀ, ਉਹ ਸਮਝਦਾ ਸੀ ਮੇਰਾ ਦੁਸ਼ਮਣ। ਉਹਨਾਂ ਨੂੰ ਹੱਥਕੜੀਆਂ ਲੱਗ ਗਈਆਂ, ਪੈਰਾਂ 'ਚ ਬੇੜੀਆਂ ਪੈ ਗਈਆਂ, ਸ਼ਸਤਰ ਉਹਨਾਂ ਦੇ ਖੋਹ ਲਏ ਗਏ। ਇਹ ਸਾਰਿਆਂ ਨੂੰ ਲੈ ਕੇ ਸਹਿਜੇ ਸਹਿਜੇ ਹੌਲੀ ਹੌਲੀ ਉਹ ਕਾਮਰਾਨ ਬਾਗ ਦੇ ਵਿੱਚ, ਮਿਰਜ਼ਾ ਕਾਮਰਾਨ ਬਾਗ ਉਹਨੂੰ ਕਹਿੰਦੇ, ਉੱਥੇ ਪਹੁੰਚਦਾ। ਅਤੇ ਉਦੋਂ ਫਿਰ 1 ਮਈ ਨੂੰ, 1606 ਵੀ 1 ਮਈ ਨੂੰ ਗੁਰੂ ਅਰਜਨ ਦੇਵ ਦੀ ਸ਼ਹੀਦੀ ਜਿਹੜੀ ਆ ਉਹ ਜਾ ਕੇ 30 ਮਈ ਨੂੰ ਹੁੰਦੀ ਆ ਉਸ ਵੇਲੇ। 1 ਮਈ ਤੱਕ ਆਪਾਂ ਇਹ ਪਿੱਛੋਂ ਵਿਚਾਰ ਕੀਤੀ ਹੈ, ਜਿੰਨੀ ਕੁ ਅੱਜ ਗੱਲ ਹੋ ਗਈ ਅੱਜ, ਬਾਕੀ ਕੱਲ੍ਹ ਨੂੰ ਕਰ ਲਾਂਗੇ। 1 ਮਈ ਨੂੰ ਇਹਦੇ ਸਾਹਮਣੇ ਪੇਸ਼ ਕੀਤਾ ਗਿਆ ਮੁਜ਼ਰਮ, 700 ਸਿਪਾਹੀ, 2 ਸੈਨਾਪਤੀ ਅਤੇ ਖੁਸਰੋ। ਇੱਕ ਢੰਗ ਤਰੀਕਾ ਹੁੰਦਾ ਹੈ ਮਨੋਬਲ ਡੇਗਣ ਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਜ ਕੀਤੀ ਗਈ, ਪਹਿਲਾਂ ਤਸੀਹੇ ਦੇ ਕੇ ਸਿੱਖਾਂ ਨੂੰ ਸਾਹਮਣੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਭੈਭੀਤ ਹੋ ਕੇ ਦੀਨ ਮੰਨ ਲੈਣ। ਇਹ ਢੰਗ ਹੁੰਦਾ ਹੈ ਖੁਸਰੋ ਨੂੰ ਭੈਭੀਤ ਕਰਨ ਵਾਸਤੇ। ਉਹਨਾਂ ਦੇ ਸੈਨਾਪਤੀਆਂ ਨੂੰ ਤਸੀਹੇ ਦਿੱਤੇ ਗਏ, ਉਹਦੇ 'ਚ ਹੁਸਨ ਬੇਗ ਸੈਨਾਪਤੀ ਸੀ ਇੱਕ, ਅਤੇ ਦੂਸਰੇ ਦਾ ਮੈਨੂੰ ਕੁਦਰਤੀ ਨਾਂ ਇਸ ਵੇਲੇ ਵਿਸਰਿਆ। ਇਹਨਾਂ ਦੋਨਾਂ ਨੂੰ ਫੜ ਕੇ ਉਸਨੇ, ਹੁਸਨ ਬੇਗ ਨੂੰ ਤਾਂ ਗਾਂ ਦੇ ਚੰਮ ਦੇ ਵਿੱਚ ਮੜਿਆ, ਦੂਸਰੇ ਨੂੰ ਖੋਤੇ ਦੇ ਚੰਮ 'ਚ ਮੜਿਆ। ਉਹਨਾਂ ਨੂੰ ਧੁੱਪੇ ਰੱਖ ਦਿੱਤਾ, ਕਰੜੀ ਧੁੱਪ ਦੇ ਵਿੱਚ ਉੱਪਰ ਸਿਉਂ ਦਿੱਤਾ ਚੰਗੀ ਤਰ੍ਹਾਂ। ਉਹ ਤੜਫ ਤੜਫ ਕੇ ਆਪਣੇ ਹੱਥ ਪੈਰ ਮਾਰ ਮਾਰ ਕੇ ਉਹਨਾਂ ਨੇ ਜਾਨ ਤੜਫ ਤੜਫ ਕੇ ਦਿੱਤੀ। ਬਾਦਸ਼ਾਹ ਦੇਖਦਾ ਰਿਹਾ। ਇਹਨੇ ਬਿਉਂਤ ਬਣਾਏ ਵੀ ਹਰ ਰੋਜ਼ 100 ਸਿਪਾਹੀ ਇਹਦਾ ਕਤਲ ਕੀਤਾ ਜਾਏ ਇਹਦੇ ਸਾਹਮਣੇ। ਉੱਥੇ ਸੂਲੀ 'ਤੇ ਟੰਗਣਾ ਲਿਖਿਆ ਹੋਇਆ, 100 ਸਿਪਾਹੀਆਂ ਨੂੰ ਸੂਲੀ 'ਤੇ ਟੰਗ ਟੰਗ ਕੇ ਹਰ ਰੋਜ਼ ਮਾਰਦਾ ਸੀ। 1 ਮਈ ਤੋਂ ਲੈ ਕੇ 7 ਮਈ ਤੱਕ ਇਹਨੇ 700 ਸਿਪਾਹੀ ਖੁਸਰੋ ਦਾ ਮਾਰਿਆ ਅਤੇ 7 ਅਪ੍ਰੈਲ ਨੂੰ 1606 ਈਸਵੀ ਇਹਨੇ ਆਪਣੇ ਪੁੱਤ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ, ਤਸੀਹੇ ਦਿੱਤੇ। ਇਹ ਸਾਰਿਆਂ ਨੂੰ ਤਸੀਹੇ ਦੇ ਕੇ ਪੁੱਛਿਆ ਤੁਸੀਂ ਕਿਹਨੂੰ ਮਿਲੇ, ਕਿੱਥੇ ਗਏ?
700 ਸਿਪਾਹੀ ਦੇ ਵਿੱਚੋਂ ਇੱਕ ਵੀ ਸਿਪਾਹੀ ਨਹੀਂ ਜਿਹਨੇ ਕਿਹਾ ਹੋਵੇ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਮਿਲੇ। ਦੋਨੇ ਸੈਨਾਪਤੀਆਂ ਨੂੰ ਅੱਤ ਦਰਜੇ ਤੁਸੀਂ ਦੇ, ਉਹਨਾਂ ਨੇ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੂੰ ਮਿਲੇ। ਰਹੀ ਗੱਲ ਖੁਸਰੋ ਦੀ, ਉਹਨੂੰ ਤਸੀਹੇ ਦੇ ਦੇ ਕੇ ਪੁੱਛਿਆ ਗਿਆ, ਉਹਦੀ ਜ਼ਬਾਨ ਤੋਂ ਵੀ ਇਹ ਗੱਲ ਨਹੀਂ ਨਿਕਲੀ ਵੀ ਗੁਰੂ ਅਰਜਨ ਦੇਵ ਜੀ ਨੂੰ ਮੈਂ ਮਿਲਿਆ। ਜਦੋਂ ਕਿ ਇਤਿਹਾਸ ਦੇ ਵਿੱਚ ਡੌਂਡੀ ਪਿੱਟੀ ਪਈ ਹੈ ਵੀ ਖੁਸਰੋ ਗੁਰੂ ਸਾਹਿਬ ਨੂੰ ਮਿਲਿਆ ਸੀ। ਉਹ ਕਿਸ ਤਰ੍ਹਾਂ ਆ ਰਹੀ ਹੈ ਕਹਾਣੀ, ਇਹ ਬਾਦਸ਼ਾਹ ਦੀ ਫੈਲਾਈ ਹੋਈ ਬਾਤ ਸੀ। ਅਤੇ ਹੁਣ ਇਹ ਸਭ ਕੁਛ ਨਿਬੜਨ ਤੋਂ ਬਾਅਦ 7 ਮਈ ਤੋਂ ਲੈ ਕੇ ਲਗਭਗ 20 ਮਈ ਤੱਕ, ਅਤੇ ਫਿਰ ਇਹ 13 ਦਿਨ ਹੋਰ ਲੰਘ ਗਏ। ਇਹਨਾਂ 13 ਦਿਨਾਂ ਦੇ ਇਤਿਹਾਸ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਦਾ ਕਿਤੇ ਜ਼ਿਕਰ ਨਹੀਂ ਬਾਦਸ਼ਾਹ ਦੇ ਕੋਲ। ਹੁਣ ਇਹ 20 ਮਈ ਤੋਂ ਬਾਅਦ ਅਚਾਨਕ ਬਾਦਸ਼ਾਹ ਦੇ ਕੋਲ ਕੌਣ ਕਹਿ ਰਹੇ ਹੈ, ਇਹਦੇ ਬਾਰੇ ਇਤਿਹਾਸ ਲਿਖਿਆ ਹੋਇਆ ਨਹੀਂ, ਅਨੁਮਾਨ ਹੈ। ਕਿਸੇ ਕਾਜੀ ਮੁਲਾਣੇ ਨੇ, ਕਿਸੇ ਈਰਖਾਲੂ ਨੇ, ਜਾਂ ਮਸ਼ੇ ਅਹਿਮਦ ਸਰਹੰਦੀ ਕਿਤੇ ਮਿਲ ਗਿਆ, ਉਹਨੇ ਬਾਦਸ਼ਾਹ ਨੂੰ ਚੇਤੇ ਕਰਾਇਆ ਵੀ ਇਦੋਂ ਵਧੀਆ ਤਰੀਕਾ ਹੋਰ ਹੈ ਹੀ ਨਹੀਂ ਸੀ ਤੇਰੇ ਕੋਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ। ਇਹ ਜਿਹੜੀ 3-4 ਪੁਸ਼ਤਾਂ ਤੋਂ ਚਲੀ ਆ ਰਹੀ ਜੀ ਤੇ ਇਸਲਾਮ ਦਾ ਬਹੁਤ ਵੱਡਾ ਖਤਰਾ ਹੈ, ਕਿਉਂਕਿ ਬਹੁਤ ਸਾਰੇ ਮੁਸਲਮਾਨ ਸਿੱਖ ਬਣ ਰਹੇ ਨੇ, ਇਸਲਾਮ ਨੂੰ ਵੱਡਾ ਖਤਰਾ ਹੈ। ਇਸ ਕਰਕੇ ਇਦੋਂ ਵਧੀਆ ਤਰੀਕਾ ਕੀ ਹੈ ਤੁਹਾਡੇ ਕੋਲ? ਫਿਰ ਬਾਦਸ਼ਾਹ ਸਿਰ ਧੁੰਦਾ ਹੈ ਵੀ ਇਹ ਗੱਲ ਬਿਲਕੁਲ ਮੇਰੇ ਹੱਥੋਂ ਮੌਕਾ ਨਿਕਲ ਚੱਲਿਆ ਸੀ, ਚੰਗਾ ਹੋਇਆ ਮੇਰੇ ਚੇਤੇ ਕਰਾ ਦਿੱਤਾ। ਫਿਰ ਇਹ ਆਪਣੇ ਸਰਕਾਰ ਦੇ ਕੋਲ ਬਹੁਤ ਕੁਛ ਹੁੰਦਾ, ਆਪਣੀ ਗੱਲ ਲੋਕਾਂ ਪਰਜਾ ਤੱਕ ਪਹੁੰਚਾਉਣ ਵਾਸਤੇ ਉਹਦੇ ਕੋਲ ਬੜਾ ਇੰਤਜ਼ਾਮ ਹੈ, ਸਰਕਾਰੀ ਇੰਤਜ਼ਾਮ ਹੁੰਦਾ, ਸਰਕਾਰੀ ਮਹਿਕਮੇ ਨੂੰ। ਉਹਨੇ ਫੌਰੀ ਤੌਰ 'ਤੇ ਗੱਲ ਉਡਾ ਦਿੱਤੀ ਕਿ ਮੇਰੇ ਬਾਗੀ ਪੁੱਤ ਨੂੰ ਪਨਾਹ ਦਿੱਤੀ ਗੁਰੂ ਅਰਜਨ ਦੇਵ ਜੀ ਨੇ, ਊ ਜਲਾਈ ਗਈ ਹੈ ਔਰ ਮੱਥੇ 'ਤੇ ਤਿਲਕ ਲਾਇਆ, ਉਹਦੇ ਲਈ ਦੁਆਵਾਂ ਕੀਤੀਆਂ। ਉਹਦੀ ਅਫਵਾਹ ਦੇ ਵਿੱਚ ਤਾਂ ਇਹ ਲਿਖਿਆ ਵੀ 1 ਲੱਖ ਰੁਪਈਆ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਮੇਰੇ ਨਾਲ ਲੜਨ ਵਾਸਤੇ ਉਹਨੂੰ, ਔਰ ਨਾਲ ਇਹ ਕਿਹਾ ਵੀ ਸਿੱਖਾਂ ਦੀ ਫੌਜ ਵੀ ਦੇਵਾਂਗੇ। ਲੈ ਕਿਹੜੀ ਸਿੱਖਾਂ ਦੀ ਫੌਜ ਸੀ ਗੁਰੂ ਅਰਜਨ ਦੇਵ ਜੀ ਦੇ ਕੋਲ? ਇਹ ਝੂਠ ਦਾ ਪਲੰਦਾ ਖੜਾ ਕੀਤਾ ਗਿਆ। ਉਹਦਾ ਫਲਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬ੍ਰੰਟ ਜਾਰੀ ਕੀਤੇ ਗਏ, ਮਹਾਰਾਜ ਸਾਹਿਬ ਨੂੰ ਤਲਵਾਨਾ ਦਿੱਤਾ। ਅਤੇ ਉਹਦੀ ਗੱਲ ਹੁਣ ਆਪਾਂ ਕੱਲ੍ਹ ਕਰ ਲਵਾਂਗੇ, ਹੁਣ ਸਮਾਂ ਹੋ ਗਿਆ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਅਰਜਨ ਦੇਵ ਮਹਾਰਾਜ ਤੁਹਾਡਾ ਬੈਠਣਾ ਸਫਲਾ ਕਰਨ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਗੱਲ ਸੁਣ ਰਹੇ ਹੋ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ, ਆਨੰਦ ਸਾਹਿਬ ਦਾ ਪਾਠ ਅਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਬੋਲੋ ਭਾਈ ਸਾਰੇ।

ਹੰਚ ਦੂਤ ਤਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਕਹਿ ਨਾਨਕ ਤੈ ਸੁਖ ਹੋਇ ਤਿਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਤੂ ਠਾਕੁਰ
1: ਤੁਮ ਪੈ ਅਰਦਾਸ, ਜੀਓ ਪਿੰਡ ਸਭ।

ਚੇਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋ ਏਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸੋਹਦਾਰ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ ਗੁਰਸ਼ਬਦ ਵਿਚਾਰਾਂ ਹੋਈਆਂ ਸਤਿਗੁਰੂ ਦੀਓ ਆਰਤੀ ਚੌਂਕੀ ਜੀ ਕੀ ਅਰਦਾਸ ਉਪਰੰਤ ਇਤਿਹਾਸਕ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਤਿਨ੍ਹਾਂ ਦੀ ਸੰਪੂਰਨਤਾ ਜੀ ਕੀ ਅਰਦਾਸ ਸਤਿਗੁਰ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਆਪ ਜੀ ਨੇ ਆਪਣੇ ਦਰੋਂ ਘਰੋਂ ਦਾਰਾਈ ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਜੀਓ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਆਪ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਦੀ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਰਣਦੀਪ ਸਿੰਘ ਘੁਮਾਣ ਵਰੁਣ ਜੈਨ ਸਪੁੱਤਰ ਸਰਦਾਰ ਅਰੁਣ ਜੈਨ ਇਤਾਜ ਸਿੰਘ ਕੰਗ ਸਪੁੱਤਰ ਸਰਦਾਰ ਗੁਰਫਤਿਹ ਸਿੰਘ ਕੰਗ ਅਲਾਈਟ ਡਿਵੈਲਪਮੈਂਟ NSW ਡਰੀਮ ਬ੍ਰਾਈਟ ਹੋਮਸ ਬਿਲਡ ਰਾਈਟ ਹੋਮਸ ਤਿੰਨੇ ਕੰਪਨੀਆਂ ਦੇ ਸਤਿਗੁਰੂ ਸਾਹਿਬ ਜੀਓ ਆਪ ਜੀ ਦੇ ਸਨਮੁਖ ਸੇਵਕ ਹਾਜ਼ਰ ਹਨ ਆਪ ਜੀ ਨੇ ਕਿਰਪਾਲਤਾ ਕਰਨੀ ਮਿਹਰਾਮਤ ਕਰਨੀ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਲਾਉਣਾ ਸਤਿਗੁਰੂ ਸਾਹਿਬ ਜੀਓ
ਆਪ ਜੀ ਨੇ ਤਿੰਨਾਂ ਕੰਪਨੀਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਮਿਹਰਾਮਤ ਕਰਨੀ, ਸਤਿਗੁਰੂ ਤਰੱਕੀਆਂ ਬਖਸ਼ਣੀਆਂ, ਗੁਰਸਿੱਖੀ ਸਿਦਕ ਭਰੋਸਾ ਸੇਵਕ ਪਰਿਵਾਰਾਂ ਨੂੰ ਬਖਸ਼ਣਾ ਮਹਾਰਾਜ, ਆਪਣੇ ਦਰ ਘਰ ਦੇ ਪ੍ਰਥਾਏ ਸਮਰਪਿਤ ਕਰਨਾ, ਆਪ ਜੀ ਦੇ ਹਜ਼ੂਰ ਸੁੰਦਰ ਪਛਾਕੇ ਹਾਜ਼ਰ ਦਰ ਪ੍ਰਵਾਨ ਕਰਨੇ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਕਿਰਪਾਲਤਾ ਕਰਨੀ ਮਹਾਰਾਜ, ਮਹਾਂਪੁਰਖਾਂ ਨੂੰ ਤੰਦਰੁਸਤੀ ਦੀ ਦਾਤ, ਪੰਥ ਦੀਆਂ ਸੇਵਾਵਾਂ ਇਸੇ ਤਰ੍ਹਾਂ ਕਰਦੇ ਰਹਿਣ ਦੀ ਦਾਤ ਬਖਸ਼ਣੀ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ।

0: ਆਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਤਸੰਗ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਸਮੂਹ ਸੇਵਕ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਨਿਭਾਈਆਂ, ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਦੀਆਂ

0: ਸੇਵਾਵਾਂ ਭੇਟਾਵਾਂ ਦਾ ਪ੍ਰਵਾਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸੰਗਤਾਂ ਨੂੰ ਚਰਨਾਂ ਵਿੱਚ ਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛਕੇ ਜਾਣ ਦੀ ਕਿਰਪਾਲਤਾ ਕਰਨੇ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਇਹਨਾਂ ਪਾਸੋਂ ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਨੇ। ਬਹੁਤ ਬਹੁਤ ਧੰਨਵਾਦ ਬਾਬਾ ਜੀ ਉਹਨਾਂ ਦਾ, ਸਮੂਹ ਸੰਗਤਾਂ ਵੱਲੋਂ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਕੱਲ੍ਹ ਵੀ ਇਸੇ ਤਰ੍ਹਾਂ ਇਸੇ ਟਾਈਮ 'ਤੇ ਆਪ ਸੰਗਤਾਂ ਨੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ, ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਬਾਬਾ ਜੀ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ ਜੀ, ਅਤੇ 30 ਜੂਨ ਨੂੰ ਮੀਰੀ ਪੀੜੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਨੂੰ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅੜੇ ਸਮਾਰੀ ਨ ਦੇਖਿਆ ਗਾ ਦੇਵਣ ਹਾਰ, ਤੇਰੇ ਦਾਨ ਕੀਮਤ ਨਾ ਪਵੈ ਸਦਾ ਦੇ ਗਵਣ ਸਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਦਣ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸੁਮੇਲ। ਕਰ ਕਰਿਹੁ ਪਹੁਚਾ ਸਦੜ ਨਿਤ ਭਵਨ, ਸਦਣ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋਵੇ ਸੁਨੇਕ। ਬਾਬਾ ਜੇ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਏ ਤੋਏ ਰਹਾਉ। ਵਿਸ ਵਿੱਚ ਅਸੀਆਂ ਖੜੀਆਂ ਪੈਰਾਂ, ਥਿਤੀ ਵਾਰੀ ਮਾਹ ਹੋਆ। ਸੂਰਜ ਕੁਰਤ ਨੇਕ ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣਦ ਪਵਣ ਚਵਰੋ ਕਰੇ, ਸਗਲ ਬਨ ਰਾਏ ਫੁੱਲਾਂ ਤਜੋਤੀ। ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਵੇਰੀ ਰਹਾਓ। ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿ ਸਮੂਰਤ ਨਨਾ ਏਕ ਤੋਹੇ। ਸਹਿਜ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿ ਸਵ ਗੰਧ ਇਵ ਚਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਜੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਣਦਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਾ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕਰੋ

ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾਹੇ, ਜੋ ਜੋ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਸਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਾ ਸੋਭ ਖੰਡ ਬ੍ਰਹਮੰਡਾਹੇ। ਹਮ ਗਰੀਬ ਮਸ਼ਕੀਨ ਪ੍ਰਭ ਤੇਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੇ ਪਾਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਮ ਨਿਧਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਾਹਿਬ ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੋਹਿਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬਿੰਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਆਰਾਮ ਸਦਕਾ ਚਾਰ ਪੈਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪੈਰ ਰਹਿਣ ਆਈ ਹੈ ਭਾਣੀ ਅੰਦਰ ਬਤੀਤ ਕਰਨੀ ਕਿਰਪਾ ਕਰਨੇ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਕ ਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਹੀ ਪਿਆਰੇ ਮੇਲੋ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਟ ਸ਼ਾਸਤ ਸਿਮਤ ਵਿਖਿਆਨ ਸਗਲ ਤਿਆਗ ਮਨ ਮਦੇ ਫਿਰਿਆ ਗੁਣਦਾਨ ਹੋਮੇ ਬੋਰਤਾਂ ਵਰਤ ਨੇਮ ਕਰੇ ਬੋ ਬਾਤੀ ਨਾਨਕ ਗੁਰਮੁਖ ਨਾਮ ਜਪੇ ਇੱਕ ਵਾਰ ਮਾਲਦਾਸ ਅਪੀ ਸਰਤੀ ਵੈ ਕਣਕ ਅਸਵ ਹੈ ਵਰਗੁਣਦਾਨ ਜੈ ਮਾਰੇ ਸੰਜਮ ਸਾਧਨ ਤੋ ਵੀ ਹੋਮੇ ਮੈਂ ਨ ਜਾਵੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਗਰਭਵਾਨ ਨ ਮੰਤੇ ਉਠੈ ਮਨ ਕੀ ਮੈਂ ਨ ਤੰਤੇ ਜਾਤ ਮੰਤੇ ਕਬੂ ਨ ਵਿਖਿਆ ਕਰੈ ਸੁਧਾਵੇ ਕਾਚੀ ਵੀਤ ਨਾਨਕ ਨਾਮ ਉਦਰੇ ਪਤਿਤ ਬਹੁਮੂਚ ਨਾਨਕ ਜਤਨ ਕਾ ਤ੍ਰਿਸ਼ਨ ਨ ਦ੍ਰਾਪੈ ਕੋਟ ਪਾਤ ਅਗੈ ਨੀ ਸਿਜੈ ਮੋਹ ਵਿਆਪੇ ਮਾਇਆ ਜਾਲ ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੇ ਨਾਨਕ ਬੋਲੇ ਸਹਿ ਸੁਭਾਏ ਸਾਧਨਾ ਕੀ ਸੇਵਾ ਲਾਗੇ ਹਰ ਹਰ ਨਾਮ ਹਿਰਦੇ ਸਦ ਗਾਵੇ ਸਾਧ ਸੰਗੇ ਹੋਮੇ ਛੋੜੇ ਸਾਜਨਾ ਕੀ ਸਰਨੀ ਪਰੇ ਨਾਨਕ ਤਾਕੇ ਬਲਬਲ ਜਾਸਾ ਸਾਧ ਸੰਗਾ ਕਾ ਮਿਟੇ ਅਭਿਮਾਨ ਸੋ ਬਣੀਏ ਸਭ ਤੇ ਉੱਚਾ ਹਰ ਹਰ ਨਾਮ ਤਿਨ ਗੜ ਗੜ ਚੀਨਾ ਪੇਕੇ ਸਗਲ ਸ੍ਰਿਸ਼ਟ ਸਾਜਨਾ ਨਾਨਕ ਪਾਪ ਪੁੰਨ ਨਹੀਂ ਨੇਪਾ ਨਿਥਾਵੇ ਕੋ ਨਾਉ ਤੇਰਾ ਥਾਉ ਸਗਲ ਗਟਾ ਕੋ ਦੇਵੋ ਦਾਨ ਸਗਲ ਗਟਾ ਕੇ ਅੰਤਰ ਜਾਮੀ ਆਪਨ ਸੰਗ ਆਪ ਪ੍ਰਗਾਤੇ ਨਾਨਕ ਅਵਰ ਨ ਜਾਣਸ ਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾਧ ਸੰਗ ਗੁਰਮਤਿ ਮਲਿ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਸੁਨ ਸਨ ਮਕਾਮੀ ਨਾਨਕ ਜੈ ਗਟ ਵਸੈ ਹਰ ਨਾਮ ਸਲੋਕ ਨਿਰ

ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਓ ਅਪਰ ਸਗਲ ਨਿਸਤਾਰ ਅਸ਼ਟਪਦੀ ਮਨ ਮੈਂ ਪ੍ਰੀਤ ਨਿਰੰਜਨ ਦਰਸ ਸਾਧਗੀ ਟਨ ਸੰਗੀਤ ਸਪਤੇ ਜਾਣੇ ਆਪਸ ਕੋ ਮੰਦਾ ਮਨ ਕੀ ਵਾਸਨਾ ਮਨ ਤੇ ਟਲੈ ਨਾਨਕ ਕੋਟ ਮਦੇ ਕੋ ਐਸਾ ਪਰਸ ਵਿਸਨ ਕੀ ਮਾਇਆ ਤੇ ਹੋਏ ਭਿੰਨ ਇਸ ਦੈ ਸਲੋਕ ਕਾ ਨਿਰਮਲ ਧਰਮ ਕੇਵਲ ਭਗਤ ਕੀਰਤਨ ਸੰਗ ਰਾਚੈ ਸਭ ਉਪਰ ਹੋਵਤ ਕਿਰਪਾਲ ਨਾਨਕ ਉਹ ਵੈਸਨੋ ਪਰਮਗਤ ਪਾਵੇ ਸਗਲ ਤਿਆਗੇ ਦੁਸ਼ਟ ਕਾ ਸੰਗ ਕਰ ਪੂਜੈ ਸਗਲ ਪਾਰ ਬ੍ਰਹਮ ਇਸ ਭਗਵਤੀ ਕੀ ਮਤ ਉੱਤਮ ਹੋਵੇ ਮਨ ਤਨ ਅਟੈ ਵਿਸਨ ਪ੍ਰੀਤ ਨਾਨਕ ਐਸਾ ਭਗਵਤੀ ਭਗਵਾਨ ਕੋ ਪਾਵੇ ਰਾਮ ਨਾਮ ਮਾਤਮ ਮੈਂ ਸੋਦੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਸੋ ਪੰਡਿਤ ਫਿਰ ਜੋ ਨਾਵੈ ਸੁਖ ਮੈਂ ਜਾਣੇ ਅਸੂਲ ਨਾਨਕ ਉਸ ਪੰਡਿਤ ਕੋ ਸਦਾ ਆਦੇਸ ਚੌਵਰ ਨਾਮੈ ਜਪੇ ਕੋ ਨਾਮ ਸਾਸਨ ਪਾਵੇ ਜਨ ਕੋਏ ਬਸ ਪ੍ਰੇਮ ਮੁਗਤ ਪਾਤਰ ਕੋ ਤਾਰੇ ਕਲਿਆਣ ਮੰਗਲ ਗੁਣ ਨਾਮ ਨਾਨਕ ਤਿਸ ਮਿਲੇ ਜਿਸ ਲਿਖਿਆ ਗੁਰ ਕਰਮ ਤਿਸਕਾ ਨਾਮ ਸਤ ਰਾਮਦਾਸ ਦਾਸ ਦਸਨ ਤਣ ਬਾਇ ਤਿਨ ਪਾਇਆ ਸੋ ਦਾਸ ਦਰਗੇ ਪਰਵਾਨ ਤਿਸ ਦਾਸ ਕੋ ਸਭ ਸੋਚੀ ਪਰੇ ਐਸੀ ਜੁਗਤ ਨਾਨਕ ਰਾਮਦਾਸ ਜੀਵਨ ਉਪਰ ਸੋ ਕਾਵੈ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਅੰਮ੍ਰਿਤ ਐਸੀ ਵਿਖਾਟੀ ਤੈਸਾ ਰੰਗ ਤੈਸਾ ਰਾਜਾਨ ਨਾਨਕ ਉਪਰ ਕਹੀਏ ਜੀਵਨ ਮੁਕਤ ਜਿਤ ਜਿਤ ਕਰ

0: ਹਰ ਘਟ ਪੂਰਨ ਬ੍ਰਹਮ ਪ੍ਰਗਾਸ ਨਾਨਕ ਜੀ ਵੈ ਦੇਖ ਬੜਾਈ
1: ਕਰਨ ਕਰਾਵਨ ਸਤਗੁਨਾਥ ਜੋਤਿ ਭਾਵੇ ਸੋਈ ਪੁੰਥੀਓ ਹਉ ਸੋ ਗਰਗ ਰੰਗਸੈ।

0: ਕਿ ਜਿਸ ਮਨ ਭੂਖ
1: ਕਿਸੇ ਨਾ ਲਾਗੇ ਦੁੱਖ
0: ਜਿਸ ਕੋ ਹਰ ਪ੍ਰਭ ਮਨ ਜਿਤਾਵੇ
1: ਸੋਇਲਾ ਨਹੀਂ ਰੁਲਾਵੇ
0: ਜਿਸ ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕਿਸ ਤੇ ਡਰੇ
0: ਜੈਸਾ ਸਾਥ ਐਸਾ ਦਿਸਟ ਆਇਆ
1: ਆਪਣੇ ਕਾਜ ਮੇਂ ਆਪ ਸਮਾਇਆ
0: ਸੋਦਤ ਸੋਦਤ ਸੋਦ ਸੀਜਿਆ
1: ਗੁਰ ਸਾਥ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸਤੂਲ
0: ਨੈ ਕਿ ਜਨਮੈ ਨੈ ਕਿਛ ਮਰੈ
1: ਆਪਨ ਚਲਤ ਆਪ ਹੀ ਕਰੇ
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆਕਾਰੀ ਦਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਆਪ
0: ਅਵਿਨਾਸੀ ਨਾਹੀ ਕਿਛ ਖੰਡ
1: ਲਾਰੇ ਓ ਬ੍ਰਹਮੰਡ
0: ਅਲਖ।

साधु पर जाइए कुर्बान, साध संगर कीर्तन।

قرب کی کا لینا پائے جس بندو سروانا ہوگ سب تے اندر مرے کرنی۔

0: ਸਾਚੇ ਦੇ ਸਤਮੁਖੈਤ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ
1: ਨਾਨਕ ਸੋ ਜਨ।

ਸਮਦੀ ਏਕ ਸਿਮਰ ਨਾਮ ਆਧਾਰ ਚਰਨ ਕਮਲ ਰਿਦਮੈ ਉਧਾਰੋ ਦ੍ਰਿੜ ਕਰ ਗਉ ਨਾਮ ਅਨਵਥ ਸੰਜਨਾ ਕਰ ਨਿਰਮਲ ਮੰਤ ਸਰਵ ਰੋਗ ਨਾਨਕ ਮਿਟ ਜਾਏ ਸੋਦਨਾ ਸੇਵਾ ਤੇ ਪਾਵੈ ਸੋ ਸੁਖ ਸਾਧੂ ਸੰਗ ਪ੍ਰੀਤ ਸਾ ਸੋਭਾ ਬਜ ਹਰ ਕੀ ਸੰਨੀ ਰੋਗ ਮਿਟੇ ਹਰ ਆਖਦ ਗਾਏ ਜਬ ਨਾਨਕ ਦਰ ਗਏ ਪਰਮਾਨ ਦੈਦਿਸ ਦਾਵਤ ਆਵੇ ਠਾਏ ਜਾਕੇ ਹਿਰਦੈ ਵਸੇ ਹਰ ਸੋਏ ਸਿਮਰ ਸਿਮਰ ਸਦਾ ਸੁਖ ਪਾਉ ਭਗਤ ਪਾਏ ਆਤਮ ਪ੍ਰਕਾਸ ਕੋ ਨਾਨਕ ਕਾਟੀ ਜਪਾਸੀ ਜਨਮ ਮਰੇ ਸੋ ਕਾਚੋ ਕਾਚਾ ਆਪ ਜਾ ਸਰਨ ਗੁਰਦੇਵ ਹਰ ਸਿਮਰ ਪ੍ਰਾਣ ਆਧਾਰ ਸਿਮਰ ਸਾਸਤ ਵੇਦ ਵਿਚਾਰੇ ਮਨ ਵੰਚਤ ਨਾਨਕ ਫਲ ਪਾਏ ਤੂੰ ਕਿਆ ਲਪਟਾਵੇ ਮੂਰਖ ਮਨਾ ਇੰਤੇ ਕਉ ਤੁਮ ਕੌਣ ਸੁਨਾਤਾ ਇੰਤੇ ਕਉ ਕੌਣ ਛੁਟਕਾਰ ਝੂਠਾ ਡੰਗ ਝੂਠ ਪਾਸਾਰੀ ਨਾਮ ਸਾ ਨਾਨਕ ਪਛਤਾਨਾ ਭਗਤ ਬਿਨਾ ਹੋਰ ਡੂਬੇ ਸਿਆਣੇ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨਮ ਕੇ ਗਿਰ ਮਿਟ ਜਾਏ ਸੁਣ ਕੈ ਗ੍ਰੰਥ ਗਤ ਪਾਵੋ ਸਹਿ ਸਵਾਇ ਨਾਨਕ ਗੁਣ ਗਾਓ ਬਿਨ ਜਾਇ ਹੋਮੇ ਬਿਖੈਲ ਸਾਧ ਰਾਸਰ ਨਾਮ ਸਮਾਲ ਸਾ ਸੰਗ ਪਾਵੇ ਸਜਗਨਾ ਇਆਂ ਸੁਖ ਦਰ ਗੈ ਜੈਕਾਰ ਕੋ ਨਾਨਕ ਜਾਕੇ ਮਸਤਕ ਲੇਖ ਏਕ ਸਿਮਰ ਏਕੋ ਮਨਾਏ ਮੰਤਨ ਜਾਪ ਏਕ ਭਗਵੰਤ ਪੂਰਨ

0: ਪਿੱਛੇ ਨਾ ਸਵਾਪੇ ਗਏ ਨਾਨਕ ਜਪ ਹੋਵੇ ਤਾਂ ਲੈ ਸਮਾਏ ਔਰ ਇਹ ਕਹੋ ਕਿ ਨੇ ਕਛ ਕਰਾ
1: ਆਪੇ ਜਾਣੇ ਆਪਣੇ ਜੀ ਕੀ ਹੋਤ ਬੋਤ ਆਪਣ ਸੰਗਰਾਜ ਦੂਸਰ ਹੋਏ ਤਾਂ ਸੋਜੀ ਪਾਏ ਗੁਰ ਪ੍ਰਸਾਦ ਨਾਨਕੇ ਜਾਨ ਆਪ ਮਿਲਾਏ ਲੈ ਪ੍ਰਭ ਸੋਏ ਜੀਵਨ ਮੁਕਤਿ ਸ੍ਰਿਦੈ ਭਗਵੰਤ ਜਿਸ ਵਰਸਾ

0: ਫਤਿਹ।
1: ਗੁਰਦੇਵ ਸਲੋ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ
2: ਪੰਜਨ ਗੁਰਦੇਵ ਅੰਧ ਵਸੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ
2: ਗੁਰਦੇਵ ਸਾਨ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
2: ਗੁਰਦੇਵ ਕਰਤਾ ਸਪਾ ਵਰਤਾ ਗੁਰਦੇਵ ਪਜਿਤ ਪਵਿਤ ਕਰਾ
1: ਗੁਰਦੇਵ ਆਦਿ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪੋਦਰਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੇ ਡੂ ਮਾਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੈ
1: ਬੇਗੁਨਾਹ ਸਤ ਬੈਣ ਬਰਾਬੇ ਪਰੰਗਤ ਦਾਨ ਪੜੀ ਦੈ
0: ਨਾਨਕ ਰਾਜ ਚਲਾਇਆ ਸਚ ਕੋਟ ਸਥਾਣੀ ਨੀਵ ਦੈ
1: ਲੈਣੇ ਦਰਿਓ ਸਤ ਸਿਰ ਕਰ ਸਿੱਤੀ ਅੰਮ੍ਰਿਤ ਪੀਵ ਦੈ
0: ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾ ਕੋ ਜੀ ਦੈ
1: ਗੁਰ ਚੇਲੇ ਦੇ ਰਾਸ ਕੀ ਨਾਨਕ ਸਲਾਮਤ ਤੀਵ ਦੈ
0: ਸਹਿ ਟਿਕਾ ਦੀ ਤੋਸ ਜੀਵ ਦੈ ਸਹਿ ਟਿਕਾ ਦੀ ਤੋਸ ਜੀਵ ਦੈ ਜੋ ਦੁਆ ਜੋ ਸਹਿ ਸੇ ਕਾਇਆ ਫੇਰ ਪਲਟੀਐ
1: ਧਰਮ ਲਾਏ ਦੇਵਤਾ ਲੈ ਗੱਲਾਂ ਕਰੇ ਦਲਾਲੀ ਗੁਰ ਅੰਗਦ ਦੀ ਦੋਈ ਫਰੀ ਸੱਚ ਕਰਤੇ ਬੰਦ ਬਹਾਲੀ ਦਸੇ ਉਮਤ ਕੜੀ ਮਸਕਲੇ ਹੋ ਜੰਗਾਲੀ ਬਲਵੰਡ ਕੀ ਵੀ ਨੇਕ ਜਨ ਜਿਸ ਪੌਤੀ ਚੌਪਤ ਰਾਲੀ ਗੁਰ ਸਿਖਾ ਕੇ ਮੁਖ ਉਜਲੇ ਮਨ ਤੁਕਤੀ ਪਰਾਲੀ
0: ਮਾਤਾ ਕੀ ਵੀ ਸੋ ਸੋਏ ਦਿਨ ਗੋਏ ਉਠਾਲੀ
1: ਸੋਏ ਦਿਨ ਗੋਏ ਉਠਾਲੀ
0: ਨਾਨਕ ਕੀ ਸਹਿ ਜਗਨਾਥ ਉਚਤੀ ਬੈਣ ਮੇਰ ਕਿਉਣ ਚੌਦਾਂ ਰਤਨ ਨਿਕਾਲੇ ਨਿਕਾਲਾ ਗਵਨ ਸੁਣਚਿਲ ਕਿਉਣ ਲੈਣੇ ਦਰਿਓ ਸਤਰ ਸਿਰ ਸਮਾਨ ਕੇ ਆੜਾ ਸ਼ ਕਿਉਣ ਸਿਖਾ ਪੁੱਤਰਾ ਗੋ ਕੇ ਸਭ ਉਮਤ ਵੇਖੋ ਜੇ ਕਿਉਣ ਜਸ ਦੋਸਤ ਲੈਣਾ ਤੇ ਕਿਉਣ ਜਸ ਦੋਸਤ ਲੈਣਾ ਤੇ ਕਿਉਣ ਫੇਰ ਪਸਾਇਆ ਫੇਰ ਵਾਣ ਸਤਿਗੁਰ ਖਾ ਡੂਰ
1: ਤਬ ਸੰਜਮ ਨਾਲ ਤੁਧ ਹੋਰ ਮੁਛ ਗੁਰੂ
0: ਲਬ ਬਣਾਏ ਮਾਣ ਸਾ ਜੋ ਪਾਣੀ ਬੂਰ
1: ਦਰਗੇ ਗੁਰੂ ਕੀ ਕੁਦਰਤੀ ਨੂਰ
0: ਜਿਸ ਆਤ ਨ ਲਭੇ ਤੂੰ ਓ ਠਰੂਰ
1: ਮੌਲਦ ਨਾਮ ਨਿਦਾਨ ਹੈ ਪੁੱਤ ਵਿੱਚ ਭਰਪੂਰ
0: ਨਿੰਦਾ ਤੇਰੀ ਜੋ ਕਰੇ ਸੋ ਬੰਜੈ ਚੂਰ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾ ਡੂਰ
1: ਯੂਦਾ ਦੇ ਜੀਆ ਪੋਤਾ ਪਰਮਾਨ ਜਿਨ ਸਮੁੰਦ ਬਿਰੋਲਿਆ ਕਰ ਮੇਰ ਮਦਾਨ
0: ਕੋੜਾ ਕੀ ਤੋ ਸਹਿਜਾ ਜਦ ਕੀ ਓ ਬਲਾਣ
1: ਕਰ ਵੀ ਦੂ ਅੰਦਾਜ਼ ਸਾ ਚੜਿਆ ਰੇ ਭਾਣ ਨਿਤ ਰਸੋਈ ਤੇਰੀ ਏ ਗਿਓ ਮੈਂ ਦਾ ਥਾਣ ਆਵਾਗਮਨ ਨਿਵਾਰਿਓ ਕਰ ਮਦਨ ਨਿਸਾਣ ਜਖੜ ਵਾਲ ਡੋਲਈ ਪਰਬਤ ਮੇਰਾਣ ਕਿਆ ਸਲਾਈ ਸੱਚੇ ਪਾਤਸ਼ਾਹ ਜਾਤੂ ਸੁਗੜ ਸੁਜਾਨ ਨਾਨਕ ਹੰਦਾ ਛਤਰ ਸਿਰ ਉਮਤ ਹੈ।

0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

0: ਵਾਹਿਗੁਰੂ ਜੀ। ਦ੍ਰਿਸ਼ਟ ਤਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਿਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਟਾਲਨ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲੈਣਾ ਕਰੇ ਸਤ ਗੁਰੂ ਕਲ ਸਤ ਗੁਰ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲੈਣਾ ਕਰੇ।
1: ਵਾਹਿਗੁਰੂ ਜੀ।

ਸਰਬਗਤ ਅਲਖ ਬਿਡਾਣੀ ਸਹਿਜ ਪਾਏ ਸੰਚਿਓ ਕਿਰਤ ਅੰਮ੍ਰਿਤ ਕਲ ਬਾਣੀ ਕਿਰਣ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗਰਾਜ ਲਇਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸ਼ਨ ਲੈਣੇ ਪਇਓ ਗੁਰਗਮ ਪ੍ਰਮਾਣ।

ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿੰਨ ਲਹਿਣਾ ਥਾਪ ਜੋਤ ਜਗ ਥਾਰੀ, ਲਹਿਣੈ ਪੰਥ ਧਰਮ ਕਾ ਕੀਆ, ਅਮਰਦਾਸ ਪੱਲੇ ਕੋ ਦੀਆ, ਤਿੰਨ ਸ਼੍ਰੀ ਰਾਮਦਾਸ ਸੋਢੀ ਥਿਰਥ ਪਿਓ, ਹਰ ਕਾ ਨਾਮ ਅਖੈ ਨਿਧ ਅਪਿਓ, ਅਪਿਓ ਹਰ ਨਾਮ ਅਖੈ ਨਿਧ, ਜੋ ਜੁਗ ਗੁਰ ਸੇਵਾ ਕਰ ਫਲ ਲਈਅੰ, ਬੰਦੈ ਜੋ ਚਰਨ ਸਿਣ ਸੁਖ ਪਾਵੈ, ਪਰਮਾਨੰਦ ਗੁਰਮੁਖ ਕਈਅੰ, ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ, ਆਦਿ ਰੂਪ ਪੋਖਣ ਪਰਣੰ, ਸਤਿਗੁਰ ਗੁਰ ਸੇਵ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਠ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 615 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓ

ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ

0: ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹਿ ਅਸਮਾਈ
1: ਪਾਰਵਤੀ ਮਾਈ
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਕੀਰਤਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿਤੀ ਸੰਬੰਧ

0: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ
1: ਕੋਏ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ
0: ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ
1: ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ
0: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਨਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ
1: ਹੋਏ ਕੀਤਾ
0: ਪਸਾਓ ਏਕੋ ਕੁਆਓ ਤਿਸਤੇ ਹੋਏ ਲਖ
1: ਦਰਿਆਓ
0: ਜੋ ਤੁਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਸੂਰਮ ਭਗ ਸਾਰ ਅਸੰਖ ਮੋਨ ਲਿਵਲਾਏ ਤਾਰ ਜੋ ਤੁਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ
1: ਧੋਏ,
0: ਨੀ ਪਾਪੀ ਆਖਣ ਨਾਹੀ, ਕਰ ਕਰਨਾ ਲਿਖ ਲੈ ਜਾ।

0: ਧਾਤ
1: ਸੈਸ ਅਠਾਰਹ ਕਰਨ ਕਤੇਬਾ ਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ
0: ਸਾਲਾ
1: ਨਦੀਆ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ।

0: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ।
1: ਕਰਮ ਕਿਆ ਨਾ ਜਾਏ, ਵੱਡਾ ਦਾਤਾ ਤਿਨਾ ਤਮਾਏ।
0: ਕੀਤੀ ਮੰਗੈ ਜੋਦ ਅਪਾ।

0: ਨਾ ਸਕੇ ਕੋਇ,
1: ਜੇ ਕੋ ਖਾਇ ਆਖਣ ਪਾਏ, ਉਹ ਜਾਣੇ ਜੀਤੀਆ ਮੋਹਿ ਖਾਏ,
0: ਆਪੇ ਜਾਣੇ ਆਪੇ ਦੇ, ਆਪੇ ਸੇਵੇ ਕੇਈ ਕੇ,
1: ਜਿਸਨੋ ਬਖਸੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ,
0: ਅਮੁੱਲ
1: ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ।

0: ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚ ਅਸੋਏ।
1: ਜੇ ਕੋ ਆਖੇ ਬੋਲ ਵਿਗਾ ਤਾ ਲਿਖਿਆ ਸੇ ਗਾਵਾ ਰਗਾਵਾ।
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ।
1: ਨਾਦ ਨੇਕ ਸੰਕਾ ਕੇਤੇ ਬਾਵਨ ਹਾਰੇ,
0: ਕੇਤੇ ਰਾਗ ਪ੍ਰੀ ਸਿਓ ਕਹੀਐਨ ਕੇਤੇ ਗਾਵਨ ਹਾਰੇ।
1: ਤੁਨੋ ਪੌਣ ਪਾਣੀ ਬਸੰਤ ਗਾਵੇ ਰਾਜਾ ਧਰਮ ਦੁਆਰੇ।
0: ਗਾਵੇ ਚਿਤ ਗੁਪਤ ਲਿਖ ਜਾਣੇ ਹੈ ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ,
1: ਗਾਵਨ ਸਾਧ ਵਿਚਾਰੇ।
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ।
1: ਗਾਵੇ
0: ਮੋਹਨੀਆ ਮਨ ਮੋਹਨ ਸੁਰਗਾ ਮਤ

ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਉਕਤ ਗਿਆਨ ਦਾ ਭੰਡਾਰਨ ਕਟਕਟ ਵਜਹਿ ਨਾਦ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲਿਖੇ ਆਵਹਿ ਭਾਵ।

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ।

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ
0: ਰਾਤੀ ਰੁਤੀ ਤਿੱਤੀ ਵਾਰ ਪਾਣੀ ਅਗਨੀ ਪਾਤਾਲ
1: ਇਸ ਵਿੱਚ ਧਰਤੀ ਥਾਪ ਰੱਖ

0: ਆਪੇ ਜਾਏ।
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮਾ, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਕੇਤੇ ਦੇਵਦਾਨੁ ਮੁਨ ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ, ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ, ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰ।

0: ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਬਤਾਏ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਜਨ ਤਉ ਪ੍ਰਸਾਦ ਚਕਰ ਚੈਨਰ ਬਨ ਜਾ ਤਰਪਾਤ ਨੈਨ
1: ਜੇ
0: ਜਲ ਮੂਰਤਨ ਪਉ ਪ੍ਰਕਾਸ਼ ਅਮਿਤ ਉਜ ਗਈ ਜੈ
1: ਇੰਦਰ ਇੰਦਰਾਂ ਸਾਹਿ ਸਹਾਣ ਗਿਨੀ ਜੈ
0: ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ
1: ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨ ਸੁਮਤ
0: ਭੁਜੰਗ ਪ੍ਰਿਆਤ ਚੰਦ।

0: ਏਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹ ਦਸਮੀ ਕਵਿਉ ਵਾਜ ਬੇਨਤੀ ਚੌਪੀ, ਹਮਰੀ ਕਰੋ ਹਾਥ ਰਕਸ਼ਾ ਪੂਰਨ ਹੋਈ ਚਿਤ ਕੀ ਇੱਛਾ,
1: ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ,
0: ਹਮਰੇ ਜਿਸ ਵੈ ਤੁਮ ਗਾਵੂ ਆਪ ਹਾਥ ਮੋਹਿ ਬਚਾਵੂ,
1: ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾ।

0: ਸਕੇ ਨਾ ਕੋਈ
1: ਵਾਰ ਜਨ ਤੁਮੇ ਸੰਵਾਰਾ ਅਕਾਲ ਫਾਸਟੇ ਤਾਏ।

0: ਚੱਲੇ ਨਾ ਤਿਸ ਨਾਲ ਜੋਤ ਚਲਾਈਐ
1: ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਐ
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
1: ਐਹੈ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
1: ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਕ ਵਖਾਣਾ
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
0: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
1: ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਬਲਾ ਪਾਇਆ
1: ਕਹੇ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ ਤਸ ਤਿਸਨਾ ਬਹੁਤਾ ਨਹੀਂ ਬੋਲਣਾ
0: ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
1: ਗੁਰਪ੍ਰਸਾਦੀ ਜਿਨ ਆਪ ਤੇ ਜੇ ਹਰ ਵਾਸ ਨਾ ਸਮਾਣੀ
0: ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ
1: ਜਿਉ ਤੂੰ ਚਲਾਏ ਤੇ ਵਿਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
0: ਜੇ ਤੂੰ ਚਲਾਏ ਤੇ ਵੈ ਚਲੈ ਜਿਨਾ ਮਾਰਗ ਪਾਵੈ
1: ਪਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ
0: ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੈ
1: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ
0: ਸੁਹੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ
1: ਇਹ ਤਿਨ ਕੇ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ
0: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ
1: ਇਹ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ
1: ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ
1: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਸਿਉ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ
0: ਮਨ ਤੋ ਸਬਦ ਲਾਗੋ ਅਰ ਸਿਉ ਰਹੋ ਚਿਤ ਲਾਏ
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਵ ਸਹਿਸਾ ਇਵ ਜਾਏ
0: ਜਿਉ ਮੈਲੇ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਾਰਿਆ
1: ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ
0: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਤੇ ਤਾਲਿਆ
1: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਵੇ ਹਾਰਿਆ
0: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਕੂੜ ਕੀ ਸੋਈ ਪਹੁੰਚੇ ਨਾਹੀ ਮਨਸਾ ਸਤ ਸਮਾਣੀ
0: ਜਨਮ ਰਤਨ ਜਿਨੀ ਖਟਿਆ ਬੱਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ

0: ਆਪ ਛੱਡ ਸਦਾ ਰਹਿ ਪਰਣੇ ਗੁਰਬਿਨ ਅਵਰ ਨਾ ਜਾਣੇ ਕੋਏ।
1: ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
0: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
1: ਮੁਕਤ ਨਾ ਹੋਰ ਤੇ ਕੋਈ ਪੁੱਛਬ ਵੇਖਿਆ ਜਾਏ।
0: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
1: ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ।
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।

0: ਤੇ ਰਾਸ ਜਾਣੀ,
1: ਹਰ ਨਿਤ ਜਪਿਓ ਜਿਉ ਲਾ ਖਟਿਓ ਦਿਹਾੜੀ,
0: ਏ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ,
1: ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ,
0: ਏ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸਨਾ ਲਾਗੇ ਆਏ,
1: ਇਹੋ ਹਰ ਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸ ਆਏ,
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੇ ਮਨ ਆਏ,
1: ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ,
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ,
0: ਗੁਰ ਪ੍ਰਸਾਦੀ ਬੂਜਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ,
1: ਕਹੇ ਨਾਨਕ ਸਿਸਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ,
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ,
0: ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ,
1: ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ,
1: ਏ ਸਰੀਰਾ ਮੇਰਿਆ ਇਸ ਜਗ ਮੈਂ ਆਈ ਕੇ ਕਿਆ ਤੁਧ ਕਰਮ ਕਮਾਇਆ,
0: ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ,
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ,
1: ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉ ਚਿਤ ਲਾਇਆ,
0: ਏ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ,
1: ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ,
0: ਏ ਵਿਸ ਸੰਸਾਰ ਤੁਮ ਦੇਖਦੇ ਏ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ,
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ,
0: ਕਹੇ ਨਾਨਕ ਏ ਨੇਤਰ ਅੰਧ ਸੇ ਸਤਿਗੁਰੂ ਮਿਲੀਏ ਦ੍ਰਿਵ ਦ੍ਰਿਸ਼ਟ ਹੋਏ,
1: ਏ ਸੁਣੋ ਮੇਰਿਓ ਸੱਚ ਸੁਣਨੇ ਨੂੰ ਪਠਾਏ,
0: ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ,
1: ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ,
0: ਸੱਚ ਅਲਗ ਬਿਡਾਣੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਾਂ ਪ੍ਰਸਾਦ ਸੋਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਹਰ ਗਨੀ ਮਨ ਗਾਰੈ
1: ਪਸ਼ੂ ਨੰਗਾ ਨਰਾਦਰ ਸਭ ਸਮੇ ਸਭ ਕੋ ਪ੍ਰਤਪਾਰੇ
0: ਭੁਗਤ ਹੈ ਜਲ ਮੇ ਤਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੈ
1: ਦੀਨ ਦਿਆਲ ਦਿਆ ਮੇ ਦੁਖਨ ਦੇਖਤ ਹੈ ਪਰ ਦੇਤ ਨ ਹਾਰੇ
0: ਦਾਤ ਹੈ ਦੁਖ ਦੋਖਨ ਕੋ ਦਲ ਦੂਜਨ ਕੇ ਪਲ ਮੈਂ ਦਲ ਡਾਰੈ
1: ਖੰਡ ਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੇ
0: ਨ ਪਾਏ ਸਕੇ ਪਦਮਾਪਤ ਵੇਦ ਕਤੇਵ ਭੇਦ ਉਚਾਰੈ
1: ਰੋਜੀ ਰਾਜ ਬਿਲੋਕਨ ਰਾਜਕ ਰੋਖ ਰੁਹਾਨ ਕੀ ਰੋਜੀ ਨ
0: ਬਤੰਗ ਕਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਣਾਏ
1: ਦੇਵ ਦੇਵ ਖਪੇ ਅਮੇਵ ਨਾ ਪੇਵ ਲਖਿਓ ਸਵਮ ਸੋ ਸ਼ਰਮਾਏ
0: ਵੇਦ ਪ੍ਰਾਨਕ ਤੇਵ ਕੁਰਾਨ ਸੇਵਤ ਕੇ ਕਰ ਹਾਥ ਨਾਏ
1: ਪੂਰਨ ਪ੍ਰੇਮ ਪ੍ਰਭਾਵ ਬਿਨਾ ਬਿਨ ਪਛੀ ਕੀ ਪਦਮਾ ਪਤ ਪਾਏ
0: ਆਦ ਅਨੰਤ ਅਗਾਧ ਦਵੈਕ ਸੋ ਭੂਤ ਭਵਿੱਖ ਭਵਾਨ ਅਪੈ ਹੈ
1: ਅੰਤ ਬਹੀਨ ਅਨਾਤਮ ਆਪ ਦਾਗ ਦੋਗ ਛਿਤ੍ਰ ਛੇ ਹੈ
0: ਲੋਗਨ ਕੇ ਕਰਤਾ ਹਰਤਾ ਜਲ ਮੇ ਥਲ ਮੇ ਭਰਤਾ ਪ੍ਰਭੈ ਹੈ
1: ਦੀਨ ਦਿਆਲ ਦਿਆ ਕਰ ਸ਼ੀ ਪ੍ਰਸੰਦਰਸ਼ੀ ਪਦਮਾ
0: ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਭੋਗ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ

0: ਅਨੇਕ ਨਾ ਲਾਗਨ ਪਾਵੇ।
1: ਰਾਖਤ ਹੈ ਆਪਣੋ ਕਰ ਦੇ ਕਰ ਭਾਵ ਸਬੂ ਨਾ ਭੇਟਣ ਪਾਵੇ।
0: ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟੀ ਕੇ ਪੜ ਬੀਚ ਬਚਾਵੇ।
1: ਜਚ ਭੁਜੰਗ ਸੋ ਦਾਨਵ ਦੇਵ ਭੇਵ ਤੁਮੇ ਸਭ ਹੀ ਕਰ ਧਿਆਵੇ।
0: ਓਮ ਆਕਾਸ ਪਤਾਲ ਸਾਤਲ ਜਚ ਭੁਜੰਗ ਸਭੇ ਸਰ ਨਿਆਵੇ।
1: ਪੈ ਸਕੇ ਨੀ ਪਾਰ ਪ੍ਰਬਾਹੁ ਕੋ ਨੇਤੀ ਨੇਤੇ ਭੇਦ ਬਤਾਵੇ।
0: ਕੋ ਥਕੇ ਸਭੀ ਕੁਜਿਆ ਸੁਰ ਹਾਰ ਪਰੇ ਹਰ ਹਾਥ ਨਾ ਆਵੇ।
1: ਨਾਰਦ ਸੇ ਚਤੁਰਾਰਨ ਸੇ ਰੁਮਨਾਰਕ ਸੇ ਸਭ ਮਿਲ ਗਾਇਓ।
0: ਵੇਦ ਕਤੇਵ ਨਾ ਪੇਲ ਲਿਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ।
1: ਪਾਇ ਸਕੇ ਨੀ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ।
0: ਧਿਆਨ ਤਰੋ ਤੈ ਕੋ ਮਨ ਮੈਂ ਜੈ ਕੋ ਮੈਂ ਤੋ ਸਭੇ ਜਗ ਛਾਇਓ।
1: ਵੇਦ ਪੁਰਾਨਕ ਤੇਵ ਕੁਰਾਨ ਭੇਦ ਨਿਰਪਾਨ ਸਵੇ ਪਛਾਰੇ।
0: ਭੇਦ ਨਾ ਪਾਇ ਸਕਿਓ ਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ।
1: ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ।
0: ਆਦ ਨਾਦ ਗਾਦ ਅਭੇਦ ਅਦਵੇ ਜਪਿਓ।

0: ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵਵਾਦ ਇੱਕ ਅੰਕਾਰਾ ਜਲ ਥਲ ਮਈਅਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਕ ਜੈ ਇਕਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਕ ਜੈ ਰੂਪ ਨ ਰੇਖਾ ਜਾਤ ਅਨਤ ਰੂਪ ਅਨਾਹਦ ਬਾਣੀ ਚਨ ਸੰਜੇ ਬਸਤ ਭਵਾਨੀ
1: ਰੂਪ
0: ਅਨਾਹਦ ਬਾਣੀ ਚਨ ਸੰਜੇ ਬਸਤ ਭਵਾਨੀ
1: ਬ੍ਰਹਮਾ ਬਿਸਨਾਂਤਨੀ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਕੋਟ ਇੰਦ੍ਰ ਪਿੰਦਰ ਬਣਾਏ ਬ੍ਰਹਮਾ ਰੁਦ੍ਰ ਪਾਇਖ ਪਾਏ
1: ਲੋਕ ਚਤੁਰਦਸ ਕੇ ਰਚਾਇਓ ਬੋਰ ਆਪੀ ਬੀਜ ਮਿਲਾਇਓ
0: ਦਾਨਵ ਦੇ ਫਨੰਦ ਪਾਰਾ ਗੰਧਰਵ ਜਚ ਰਚੇ ਸੁਵਿਚਾਰਾ ਆਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭੁ ਸਰਬ ਠਾਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ

0: ਬੈਠਾ ਹੋ ਹਰਿਆ ਭਾਈ ਮਾਨ ਤ੍ਰਿਣ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ
1: ਸਾਧੂ ਸੁਖ ਉਪਜੈ ਲਖੀ ਸਭ ਛਾਈ
0: ਨਾਨਕ ਸਿਮਰਾ ਏਕ ਨਾਮ ਫਿਰ ਬਹੁੜ ਨਾ ਧਾਈ
1: ਪੰਜੇ ਬਦੇ ਮਹਾਬਲੀ ਕਰ ਸੱਚਾ ਟੋਆ
0: ਆਪਣੇ ਚਰਨ ਪਾਏ ਇਨ ਵਿੱਚ ਦਏ ਖੜੋਆ
1: ਸੁਖ ਸਭ ਮਿਟ ਗਏ ਜਿਤ ਨਵਾ ਨਰੋਆ
0: ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨਾ ਮੋਆ
1: ਜਿਸਦੇ ਉਪਜਿਆ ਨਾਨਕਾ ਸੋਈ ਫਿਰ ਹੋਆ
0: ਕਿਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ
1: ਜਨ ਸਭ ਖਸਮ ਕੇ ਕੌਣ ਕੀਮਤ ਪਾਵੇ
0: ਕਹਿਣ ਧਿਆਇਣ ਸੁਣ ਨਿਤ ਸੇ ਭਗ

0: ਭਗਤ ਜਾਕਾ ਨਾਮ ਆਧਾਰ।
1: ਸਰ ਵਿਆਪਤ ਪੂਰਨ ਧਨੀ ਜਾ ਕੀ ਸੋਭਾ ਘਟ ਘਟ ਬਣੀ।
0: ਜੇ ਸਿਮਰਤ ਦੁਖਡੇਰਾ ਕਹੈ ਜੇ ਸਿਮਰਤ ਜਮ ਕਿਛੂ ਨਾ ਕਹੈ।
1: ਜੇ ਸਿਮਰਤ ਉਹ ਸੁਖੇ ਹਰੇ ਜੀ ਸਿਮਰਤ ਡੂਬਤ ਪਾਨ।

0: ਗੁਰਬਾਣ ਪੰਜਨ ਗੁਰਦੇਵ ਬੰਦਤ ਸਹੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ
0: ਗੁਰਦੇਵ ਸਾਧ ਸਤਿਗੁਰ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
0: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ
1: ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ
0: ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ।

ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣੀ ਦਿਆਵੈ ਧਾਇ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਏ। ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸੱਜੇ ਹੋਏ ਦੀਵਾਨਾਂ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿੱਚ ਪਾਠ ਹੋਏ ਨਿਤਨੇਮ ਜੀ ਦੀਆਂ ਬਾਣੀਆਂ, ਜੀ ਕੀ ਅਰਦਾਸ ਉਪਰੰਤ ਬੇਅੰਤ ਬਾਣੀਆਂ ਸੰਗਤੀ ਰੂਪ ਦੇ ਵਿੱਚ ਆਪ ਜੀ ਦੇ ਸਨਮੁਖ ਜਾਪ ਹੋਏ। ਸਤਿਗੁਰੂ ਗੁਰਬਾਣੀ ਪੜ੍ਹਦਿਆਂ, ਹਾਜ਼ਰੀਆਂ ਭਰਦਿਆਂ, ਸੇਵਾਵਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਸਮੂਹ ਸੰਗਤ ਨੂੰ ਚੜ੍ਹਦੀ ਕਲਾ, ਗੁਰਸਿੱਖੀ, ਸਿਦਕ ਭਰੋਸਾ, ਅੰਮ੍ਰਿਤ ਵੇਲੇ ਦੀਆਂ ਦਾਤਾਂ, ਆਪਸੀ ਭਾਈਚਾਰਕ ਸਾਂਝ ਬਖਸ਼ਣੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਰਣਜੀਤ ਸਿੰਘ, ਬੀਬੀ ਰੇਨੂ ਸਿੰਘ, ਆਕਾਸ਼ ਸਿੰਘ, ਸਿਮਰਨ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਅੱਜ ਦੇ ਦਿਨ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ ਹੈ। ਸਤਿਗੁਰੂ ਜੀਓ ਆਪ ਜੀ ਨੇ ਕਿਰਪਾਲਤਾ ਕਰਨੀ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਚੜ੍ਹਦੀ ਕਲਾ, ਗੁਰਸਿੱਖੀ, ਸਿਦਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਸਰਦਾਰ ਤੇਜਵੀਰ ਸਿੰਘ, ਬੀਬੀ ਮਨਜੀਤ ਕੌਰ ਜੀ ਵੱਲੋਂ ਪੰਜਾਬ ਦੀ ਯਾਤਰਾ ਵਾਸਤੇ ਚੱਲੇ ਸਤਿਗੁਰੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਬਖਸ਼ਣੇ, ਰਸਤੇ ਵਿੱਚ ਅੰਗ ਸੰਗ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਟ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਪਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜ਼ਰੂਰ ਹਾਜ਼ਰੀਆਂ ਭਰਨ ਦਾ ਯਤਨ ਕਰਨਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾਲਤਾ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ। ਆਓ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵੱਡਾ ਹੋਆ ਦੁਨੀਦਾਰ ਗਲ ਸੰਗਲ ਕਰਤ ਚਲਾਇਆ
1: ਕਰਨੀ ਕੀਰਤ ਬਾਚੀਆ
0: ਬੈ ਲੇਖਾ ਕਰ ਸਮਝ

ਤਿੰਨੀ ਖਸਮ ਤੇ ਆਇਆ ਤੁਧ ਵੇਖੀ ਜਗਤ ਪਾਇਆ ਆਪੋ ਤੁਧ ਖੁਆਇਆ ਜਾਣਿਆ ਜਿੱਥੇ ਤੁਧ ਆ

लाए बैठे कर पसारिया।

0: ਸਾਹਿਬ ਸਦਾ ਸੰਭਾਲੀਐ ਕੀਤਾ ਭਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਨੰਦਾ ਮੂਲ ਨਾ ਕੀਚੀ ਦੇ ਲੰਮੀ ਰਤਰ ਨਿਹਾਲੀਐ
1: ਜੋ ਸਾਹਿਬ ਨਾਲ ਨਾ ਹਾਰੀਐ
2: ਪਿਛਲਾ ਉਪਰ ਤਾਲੀਐ ਪਿਛਲਾ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨੇ ਦੇ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਮੂਹ ਜਥੇ ਨੂੰ ਆਪਸੀ ਏਕਤਾ ਇਤਫਾਕ ਨੇਮ ਪ੍ਰੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ ਸਤਿਗੁਰੂ ਜੀ ਦਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਰਣਜੀਤ ਸਿੰਘ ਜੀ ਬੀਬੀ ਰੇਨੂ ਸਿੰਘ ਆਕਾਸ਼ ਸਿੰਘ ਸਿਮਰਨ ਕੌਰ ਤਥਾ ਸਮੂਹ ਪਰਿਵਾਰ ਆਪ ਜੀ ਦੇ ਸਨਮੁੱਖ ਹਾਜ਼ਰ ਹੋਇਆ ਹੈ। ਮਹਾਰਾਜ ਅੱਜ ਦੇ ਦਿਨ ਦੀ ਦੇਗ ਦੀ ਸੇਵਾ ਪਰਿਵਾਰ ਵੱਲੋਂ ਪ੍ਰਾਪਤ ਕੀਤੀ ਗਈ ਕਿਰਪਾ ਕਰੋ ਆਪ ਜੀ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬੱਚਿਆਂ ਨੂੰ ਗੁਰਸਿੱਖੀ ਸਿਦਕ ਭਰੋਸਾ ਜੀਵਨ ਵਿੱਚ ਤਰੱਕੀਆਂ ਆਪਣੇ ਦਰ ਘਰ ਦਾ ਪ੍ਰੇਮ ਅਤੇ ਨੇਮ ਗੁਰਸਿੱਖੀ ਸਿਦਕ ਬਖਸ਼ਣਾ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਬੀਬੀ ਗੁਰਪ੍ਰੀਤ ਕੌਰ ਬੀਬੀ ਅਸ਼ਵਿੰਦਰ ਕੌਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੋ ਸਤਿਗੁਰੂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੌ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਿਗੁਰ ਚਰਨ ਸਰਨ ਚਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ ਆਗਿਆ ਤਾਹੇ ਸਕਲ ਸੰਸਾਰ ਹੈ ਹਿਤਾਵੇ। ਸਤਿਗੁਰ ਸੇਵਾ ਪਾਏ ਪ੍ਰਾਨ ਪੂਜਾ ਕਰੇ ਸਿੱਖ ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਸਤਿਗੁਰ ਸਿੱਖਿਆ ਦਿਖਿਆ ਹਿਰਦੈ ਪ੍ਰਵੇਸ਼ ਜਾਹੇ ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਈ। ਸਤਿਗੁਰ ਸਿੱਖਿਆ ਦਿਖਿਆ ਹਿਰਦੈ ਪ੍ਰਵੇਸ਼ ਜਾਹੇ।

ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮੁੰਦੀ ਨੂਰ ਅਰਸਾਹ ਕੁਰਸਾਹ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦਹਿ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤਿਸੰਗ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜੀ। 29 ਤਰੀਕ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਅਤੇ 30 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ, ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨ ਜੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਘਰ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਮਰ ਵਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁੱਖ ਜਰਾ ਮਰ ਹਰ ਜਨ ਨਹੀਂ।

ਪੜਤ ਪਰਮਾਇਓ ਨਾਮ ਦਾਨ ਇਸ ਨਾਨਕੀਓ ਇੱਕ ਨਿਮਕ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੁਖਿਓ ਨੈ ਬੁਝ ਅਪਣਾਇਓ ਪਰ ਪੁਕਾਰ ਨ ਕਬੂ ਕੀਏ ਨਹੀਂ ਸਤ ਗੁਰੇ ਸੇਵਤ ਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤ ਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ

ਵਾਇਆ ਦਾਨ ਪੁੰਨੇ ਸੰਤਨ ਸੇਵਾ ਕੀਤੀ ਕਾਜ ਨ ਆਇਆ ਕਰ ਸੋ ਭਰਨ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਭਰਤੀ ਪੀ ਕਈ ਦੁੱਖ ਪਾਇਆ ਸਰ ਦਿਨ ਮਜ਼ੂਰੀ ਕਰਤਾ ਤੋਂ ਮੁਸਲੈ ਸਰਾਇਆ ਖੇਦ ਪਿਓ ਬੇਗਾਰੀ ਨਿਆਈ ਕਰਕੇ ਕੰਮ ਨ ਆਇਆ ਪਿਓ ਅਨੁਗ੍ਰਹਿ ਜਾ ਕੋ ਪ੍ਰਭ ਕੋ ਤਿਸਰ ਦੇ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ

औकद हर को नाओ रहाओ तीने ताप निवारण हरा दुख